0: Programming for Toronto's Chinese-speaking community can be heard 24 hours a day, Monday through Friday. Every Saturday from 12 a.m. to 6 a.m., 11 a.m. to 10 p.m., 11 p.m. to 12 a.m., and every Sunday from 12 a.m. to 6 a.m., 12 p.m. to 10 p.m., 11 p.m. to 12 a.m. on AM 1430 CHKT Fairchild Radio.
1: This is AM 1430 CHKT Fairchild Radio, Toronto.
2: The following are programs for the international communities of Greater Toronto. Opinions and views expressed here do not necessarily represent those of this station.
3: Now, the East Indian Radio Sir Sangam program on AM 1430 CHKT Fairchild Radio.
4: Please note that this is a repeat broadcast of a previously aired program. Any time-sensitive announcements cannot be deemed current. We hope you enjoy it.
5: ਤੁਹਾਡਾ ਆਪਣਾ ਇਹ ਹੈ ਰੇਡੀਓ ਸਰਸੰਗਮ।
6: ਓਹੋ, ਅੱਜ ਫੇਰ ਨਹੀਂ ਲੋਡ ਮਿਲਿਆ।
7: ਕੀ ਹੋਇਆ?
6: ਬਸ ਕੁਛ ਨਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ 2 ਦਿਨ।
7: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਅਹੂਜਾ 5871221208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
8: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
9: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਆ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿਲ ਕਰਦੇ ਆ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ। ਥੈਂਕ ਯੂ।
10: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ। ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ। ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
11: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
12: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ। ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।
13: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਉਹ ਇਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ, ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ। ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ? ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਡਾਇਲ ਕਰੋ 5876174696 587-617-4496। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696
14: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆਂ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
15: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, North East, ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street, North East, ਕੈਲਗਰੀ।
16: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ। ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ, ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ। ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ। ਇਹ ਸਭ ਕੁਝ ਬਿਲਕੁਲ ਵਾਜਿਬ ਪ੍ਰਾਈਸ ਤੇ, ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ। ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ। ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060, 403-947-0060 ਜਾਂ ਆਓ ਯੂਨਿਟ 530-669 ਸਵਾਨਾ ਬੁਲੇਵਰਡ, ਨਾਰਥ ਈਸਟ, ਕੈਲਗਰੀ। ਪਿਕਸਲ ਫੋਟੋ ਸਟੂਡੀਓ, ਜ਼ਿੰਦਗੀ ਦੇ ਪਲਾਂ ਨੂੰ ਕੈਦ ਕਰਦੇ ਹੋਏ ਇੱਕ ਫੋਟੋ ਇੱਕ ਵਾਰ।
17: ਰੇਡੀਓ ਸਰਸੰਗਮ 94.7 FM ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਵੀਰਵਾਰ, ਜੂਨ ਮਹੀਨੇ ਦੀ 4 ਤਰੀਕ ਸਨ 2026, ਸ਼ਾਮ ਦੇ 4:09 ਹੋ ਰਹੇ ਨੇ। ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। 5 ਵਜੇ ਸਵਲੀਨ ਕੌਰ ਜੱਸੜ ਪ੍ਰੋਗਰਾਮ ਪੇਸ਼ ਕਰਨਗੇ, 8 ਵਜੇ ਇੱਕ ਹੋਰ ਵਿਸ਼ੇਸ਼ ਪ੍ਰੋਗਰਾਮ ਸਵਲੀਨ ਕੌਰ ਜੱਸੜ ਕਰਨਗੇ ਪੇਸ਼, ਤੇ ਰਾਤ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਅਸੀਂ ਪ੍ਰੋਗਰਾਮ ਕਰਾਂਗੇ ਜੀ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਬਹੁਤ ਸਾਰੀਆਂ ਖਬਰਾਂ ਤੇ ਸਾਂਝ ਪਾਉਣੀ ਹੈ, ਜਿਵੇਂ ਕਿ ਹਮੇਸ਼ਾ ਪਾਉਂਦੇ ਹਾਂ, ਪਰ ਕਿਉਂਕਿ ਸਮਾਂ 5 ਵਜੇ ਤੱਕ ਹੈ, ਇਸ ਵਿੱਚ ਖਬਰਾਂ ਜਿੰਨੀਆਂ ਹੋ ਸਕੀਆਂ ਅਸੀਂ ਐਡਜਸਟ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਤੋਂ ਪਹਿਲਾਂ ਕਿ ਖਬਰਾਂ ਵੱਲ ਨੂੰ ਚੱਲੀਏ, ਮੌਸਮ ਦੀ ਗੱਲ ਕਰ ਲੈਂਦੇ ਹਾਂ। ਇਸ ਵੇਲੇ 19 ਡਿਗਰੀ ਸੈਲਸੀਅਸ ਹੈ, ਰਾਤ ਨੂੰ 16 ਹੋਣ ਦੀ ਸੰਭਾਵਨਾ ਹੈ, ਮਤਲਬ ਮਾਫ ਕਰਨਾ, ਰਾਤ ਨੂੰ 6 ਡਿਗਰੀ ਸੈਲਸੀਅਸ, ਠੰਡਾ ਮੌਸਮ ਹੋਵੇਗਾ ਰਾਤ ਨੂੰ। ਕੱਲ ਨੂੰ ਦਿਨ ਵੇਲੇ 19 ਤੇ ਹਲਕੀ ਫੁਲਕੀ ਬਾਰਿਸ਼, ਉਸ ਤੋਂ ਅਗਲੇ ਦਿਨ ਵੀਕਐਂਡ ਤੇ 18, ਫਿਰ 13, ਫਿਰ 17, ਇਸ ਤਰ੍ਹਾਂ ਦਾ ਮੌਸਮ ਹੋਣ ਦੀ ਸੰਭਾਵਨਾ ਹੈ ਜੀ। ਇਹ ਮੌਸਮ ਦੀ ਗੱਲ। ਥੋੜੀ ਜਿਹੀ ਜੋ ਨਾਰਦਰਨ ਲਾਈਟਸ ਦੇ ਬਾਰੇ ਹੈ ਕਿ ਵੀਰਵਾਰ ਤੇ ਸ਼ੁੱਕਰਵਾਰ ਦੀ ਰਾਤ, ਔਰ ਇਸ ਬਾਰੇ NOAA ਦੇ ਸਪੇਸ ਵੈਦਰ ਪ੍ਰੈਡਿਕਸ਼ਨ ਸੈਂਟਰ ਨੇ ਇਸ਼ੂ ਕੀਤੀ ਹੈ ਇੱਕ G3 ਸਟਰੋਂਗ ਜਿਓਮੈਗਨੈਟਿਕ ਸਟੋਰਮ ਵਾਚ ਹੈ, ਇਹ ਵੀਰਵਾਰ ਤੇ ਸ਼ੁੱਕਰਵਾਰ ਦੀਆਂ ਰਾਤਾਂ ਨੂੰ ਹੋਵੇਗੀ ਤੇ ਤੁਹਾਨੂੰ ਨਾਰਦਰਨ ਲਾਈਟਸ ਨਜ਼ਰ ਆਉਣਗੀਆਂ। ਕਲੀਅਰ ਨਾਈਟ ਸਕਾਈ ਜਿਹੜੇ ਫੋਰਕਾਸਟ ਨੇ, ਇਹ ਓਨਟੇਰੀਓ ਕਿਊਬਿਕ ਮੈਰੀਟਾਈਮਸ ਦੇ ਵਿੱਚ ਫੋਰਕਾਸਟ ਕੀਤੇ ਗਏ ਨੇ, ਜਦਕਿ ਕਲਾਉਡੀ ਨੇ ਕਈ ਜਗ੍ਹਾ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੇ ਬਰੇਰੀ ਦੇ ਵਿੱਚ। ਔਰ ਇਸ ਰਿਮਾਰਕੇਬਲ ਇਵੈਂਟ ਨੂੰ ਜਿਹੜਾ ਉਹਦੇ ਬਾਰੇ ਦੱਸਿਆ ਗਿਆ ਕਿ ਇਹ ਜੀਓ ਮੈਗਨੈਟਿਕ ਸਟੋਰਮ ਹੁੰਦਾ ਹੈ ਤੇ ਜਦੋਂ ਇਹ ਨਾਰਦਰਨ ਲਾਈਟਸ ਜਿਹੜੀਆਂ ਦੇਖੀਆਂ ਜਾ ਸਕਦੀਆਂ ਨੇ। NOAA ਜੋ ਹੈ ਜੀ, ਨੈਸ਼ਨਲ ਓਸ਼ੀਅਨਿਕ ਐਂਡ ਐਟਮੋਸਫੈਰਿਕ ਐਡਮਿਨਿਸਟ੍ਰੇਸ਼ਨ, ਇਹ ਸਪੇਸ ਵੈਦਰ ਪ੍ਰੈਡਿਕਸ਼ਨ ਸੈਂਟਰ ਹੈ। ਸੋ ਇਹਨਾਂ ਵੱਲੋਂ ਇਹ ਦੱਸਿਆ ਗਿਆ ਕਿ ਜੂਨ 4 ਦੀ ਰਾਤ ਤੇ 5 ਦੀ ਰਾਤ ਤੁਸੀਂ ਨਾਰਦਰਨ ਲਾਈਟਸ ਕੈਨੇਡਾ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਦੇਖ ਸਕਦੇ ਹੋ। ਸੋ ਜਿਹੜਾ ਬੈਸਟ ਚਾਂਸ ਜਿਹੜਾ ਹੈ ਇਹਦੇ ਵਿੱਚ ਡਿਪੈਂਡ ਕਰਦਾ ਹੈ ਕਿ ਈਸਟਰਨ ਜਿਹੜਾ ਪਾਰਟ ਹੈ, ਓਨਟੇਰੀਓ ਵਗੈਰਾ, ਉੱਧਰ ਨੂੰ ਜ਼ਿਆਦਾ ਹੋਵੇਗਾ ਕਿਉਂਕਿ ਆਸਮਾਨ ਜ਼ਿਆਦਾ ਕਰਕੇ ਸਾਫ਼ ਰਹਿਣ ਦੀ ਸੰਭਾਵਨਾ, ਅਤੇ ਬਾਕੀ ਜਗ੍ਹਾ 'ਤੇ ਦੇਖਿਆ ਜਾ ਸਕਦਾ ਪਰ ਹੋ ਸਕਦਾ ਉਨਾ ਕਲੀਅਰਲੀ ਇਹ ਨਾਰਦਰਨ ਲਾਈਟਸ ਨਜ਼ਰ ਨਾ ਆਉਣ। ਇਹ ਮੌਸਮ ਦੀ ਗੱਲ ਹੈ ਜੀ। ਤੇ ਹੁਣ ਖਬਰਾਂ ਜਿਹੜੀਆਂ ਅਸੀਂ ਕਰਨੀਆਂ ਨੇ ਉਹਨਾਂ ਤੇ ਥੋੜੀ ਜਿਹੀ ਬੇਸਿਕ ਜਿਹੀ ਜਾਣਕਾਰੀ ਦੇ ਦਿੰਦੇ ਹਾਂ, ਫਿਰ ਵਿਸਥਾਰ ਨਾਲ ਚਰਚਾ ਕਰਾਂਗੇ। ਕੈਨੇਡਾ ਵੱਲੋਂ AI ਨੀਤੀ ਦਾ ਐਲਾਨ ਕੀਤਾ ਗਿਆ, ਘੋੜ ਚੁਕਾਈ ਹੋਈ ਹੈ। ਪਲਾਨ ਇਹ ਹੈ ਕਿ AI ਨੀਤੀ ਨੂੰ ਵੱਡੇ ਪੱਧਰ ਤੇ ਲਾਗੂ ਕੀਤਾ ਜਾਵੇਗਾ, ਡਾਟਾ ਸੈਂਟਰ ਬਣਾਏ ਜਾਣਗੇ, ਇਹਦੇ ਬਾਰੇ ਜਾਣਕਾਰੀ ਦੇਵਾਂਗੇ। ਅਲਬਰਟਾ ਦੀਆਂ ਖਬਰਾਂ ਚਾਰ ਚੁਫੇਰੇ ਨੇ, ਹਿਸਾਬ ਕਿਤਾਬ ਵੀ ਲਾ ਰਹੀ ਹੈ ਸਰਕਾਰ, ਚ ਅਸੀਂ ਅਲੱਗ ਹੋਣਾ ਹੈ ਤਾਂ ਫਿਰ ਸਾਡਾ ਕਿੰਨਾ ਖਰਚਾ ਹੋਵੇਗਾ, 400 ਬਿਲੀਅਨ ਦੇ ਲਾਗੇ ਛਾਗੇ ਦੱਸਿਆ ਗਿਆ ਸੀ, ਉਹ ਬਾਅਦ ਦੀਆਂ ਗੱਲਾਂ ਨੇ। ਪਰ ਜੇ ਅਸੀਂ ਮੋਟੇ ਤੌਰ ਤੇ ਦੇਖੀਏ ਤੇ ਇਸ ਨਾਲ ਜੁੜੇ ਹੋਏ ਹੋਰ ਬਹੁਤ ਸਾਰੇ ਸਵਾਲ ਨੇ। ਇਹਨਾਂ ਸਵਾਲਾਂ ਵਿੱਚੋਂ ਇੱਕ ਸਵਾਲ ਇਹ ਕਿ ਹਾਈਪੋਥੈਟਿਕਲੀ ਇਹ ਅਗਰ ਮੰਨ ਲਈਏ, ਜਿਵੇਂ ਅਸੀਂ ਪੰਜਾਬੀ ਚ ਕਹਿ ਦਿੰਦੇ ਨਾ ਹਲਕੇ ਅੰਦਾਜ਼ ਵਿੱਚ, ਮੰਨ ਲਓ ਮੂਲ ਧਨ 100, ਕਿ ਜੇ ਅਸੀਂ ਮੰਨ ਲਈਏ ਕਿ ਅਲਬਰਟਾ ਅਲੱਗ ਹੋ ਗਿਆ ਤੇ ਫਿਰ ਕੀ ਇੱਥੇ ਜਿਹੜੇ ਅਲਬਰਟਾ ਵਿੱਚ ਲੋਕ ਰਹਿੰਦੇ ਨੇ ਅਲਬਰਟਾ ਨਾਲ ਹੀ ਰਹਿਣਾ ਚਾਹੁੰਗੇ? ਇਹਦੇ ਬਾਰੇ ਇੱਕ ਸਰਵੇਖਣ ਹੋਇਆ ਤੇ ਉਹਦੇ ਨਤੀਜੇ ਤੁਹਾਡੇ ਨਾਲ ਸਾਂਝੇ ਕਰਾਂਗੇ। ਕ੍ਰਿਕਟ ਖੇਡ ਹੈ ਪਰ ਕੈਨੇਡਾ ਦੇ ਵਿੱਚ ਕ੍ਰਿਕਟ ਸਿਰਫ ਖੇਡ ਨਾ ਹੋ ਕੇ ਚੌਧਰਪੁਣਾ, ਵਾਇਲੈਂਸ, ਕਰਪਸ਼ਨ, ਮੈਚ ਫਿਕਸਿੰਗ ਸਭ ਕਾਸੇ ਦੇ ਵਿੱਚ ਘਿਰੀ ਹੋਈ ਜਾਪ ਰਹੀ ਹੈ। ਤੇ ਕ੍ਰਿਕਟ ਕੈਨੇਡਾ ਦੀ ਫੰਡਿੰਗ ਬੰਦ ਹੋਈ ਤੇ ਹੁਣ ਉਹਨਾਂ ਦੇ ਪ੍ਰੈਜੀਡੈਂਟ ਦੇ ਸਰੀ ਵਿਚਲੇ ਘਰ ਤੇ ਦੂਜੀ ਵਾਰ ਗੋਲੀ ਚੱਲੀ ਹੈ, ਇਹਦੇ ਬਾਰੇ ਜਾਣਕਾਰੀ ਦੇਵਾਂਗੇ। ਅਲਬਰਟਾ ਦੀਆਂ ਯੂਨੀਵਰਸਿਟੀਆਂ ਗਲੋਬਲ ਰੈਂਕਿੰਗ ਦੇ ਵਿੱਚ ਥੋੜਾ ਜਿਹਾ ਹੇਠਾਂ ਖਿਸਕੀਆਂ ਨੇ, ਕੈਨੇਡਾ ਦੀਆਂ ਯੂਨੀਵਰਸਿਟੀਆਂ ਕੀ ਕਹਿੰਦੀਆਂ ਨੇ ਤੇ ਕੀ ਕਾਰਨ ਹੈ ਇਹਦੇ ਬਾਰੇ ਗੱਲ ਕਰਾਂਗੇ। ਫਲੋਰੀਡਾ ਵਿੱਚ ਰਹਿੰਦੇ ਹੋਏ ਇੱਕ ਕੈਨੇਡੀਅਨ ਨੂੰ ਸਜ਼ਾ ਸੁਣਾਈ ਗਈ ਹੈ ਕਿ ਉਸਨੇ COVID-19 ਨੂੰ ਲੈ ਕੇ $8 million ਦਾ ਫਰਾਡ ਕੀਤਾ। ਹੋਰ ਖਬਰਾਂ ਲੋਕਲ ਹੈਗੀਆਂ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ BC ਦੇ ਜੁਐਲਰੀ ਸਟੋਰਾਂ ਨੂੰ ਲੁੱਟਣ ਵਾਲੇ ਇੱਕ ਜੋੜੇ ਦਾ ਪਰਦਾਫਾਸ਼ ਹੋਇਆ। ਇਸੇ ਤਰ੍ਹਾਂ ਕੈਲਗਰੀ ਤੇ ਕੈਨਮੋਰ ਦੇ ਦਰਮਿਆਨ ਨਸ਼ਿਆਂ ਤੇ ਹਥਿਆਰਾਂ ਦਾ ਇੱਕ ਗਰੋਹ ਫੜਿਆ ਗਿਆ, ਟ੍ਰੈਫਿਕਿੰਗ ਬਸਟ ਕੀਤਾ ਹੋਇਆ। ਕੋਕਰੇਨ RCMP ਨੇ ਵੀ ਵੱਡੇ ਪੱਧਰ ਤੇ ਡਰੱਗਸ ਫੜੇ ਨੇ, ਇਹਦੇ ਬਾਰੇ ਗੱਲ ਕਰਾਂਗੇ। ਹੋਰ ਖਬਰਾਂ ਹੈਗੀਆਂ ਨੇ ਤੇ ਮਾਰਕੀਟ ਦੀ ਚਰਚਾ ਵੀ ਕਰਾਂਗੇ ਪ੍ਰੋਗਰਾਮ ਵਿੱਚ। 5 ਵਜੇ ਤੱਕ ਦਾ ਸਮਾਂ ਹੈ। ਇਸ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਾਨਸ ਹੋਰਾਂ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਅਗਰ ਤੁਸੀਂ ਬੈਸਟ ਰੇਟ ਲੈਣੇ ਨੇ ਤਾਂ 587-832-1208 ਤੇ ਸੰਪਰਕ ਕਰ ਲਓ। 5878321208 ਸੋਨਿਕ ਇੰਸ਼ੋਰੈਂਸ। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਜੋ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਤੇ ਬਿੱਲ ਵੀ ਸਰਕਾਰ ਨੂੰ ਭੇਜਦੀ ਹੈ। ਫੋਨ ਨੰਬਰ ਹੈ 825-760-9983 8257600983। OSS ਸਮਾਈਲ ਮੈਡੀਕਲ ਜੋ ਕਿ ਸਨਰਾਈਜ਼ ਦੇ ਵਿੱਚ ਹੈ ਜੀ, ਇਸ ਮੈਡੀਕਲ ਕਲੀਨਿਕ ਦੇ ਵਿੱਚ ਤੁਹਾਨੂੰ ਕੋਈ ਅਪੁਆਇੰਟਮੈਂਟ ਬਣਾਉਣ ਦੀ ਲੋੜ ਨਹੀਂ ਹੈ। ਐਕਸਪਰਟ ਡਾਕਟਰ ਨੇ, ਮਾਹਿਰ ਡਾਕਟਰ ਨੇ ਇਹਨਾਂ ਕੋਲ, ਨਵੇਂ ਪੇਸ਼ੈਂਟਸ ਵੀ ਲੈ ਜਾ ਰਹੇ ਨੇ, 6 ਦਿਨ ਹਫ਼ਤੇ ਵਿੱਚ ਖੁੱਲਦੇ ਨੇ। ਫੋਨ ਨੰਬਰ ਨੋਟ ਕਰ ਲਓ ਅਪੁਆਇੰਟਮੈਂਟ ਲਈ OSS ਸਮਾਈਲ ਮੈਡੀਕਲ ਦਾ 587-687-4496 5876174696। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਤੇ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰਕੇ ਤੁਸੀਂ ਗੁੱਡ ਡੀਲ ਵੀ ਬਣਾ ਸਕਦੇ ਹੋ। ਗੌਰਵ ਸ਼ਰਮਾ ਹੋਰਾਂ ਦਾ ਫੋਨ ਨੰਬਰ 403-903-6757-57। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਜੋ ਕਿ ਲਾਈਫ ਇੰਸ਼ੋਰੈਂਸ ਤੇ ਸੁਪਰਵੀਜ਼ਾ ਇੰਸ਼ੋਰੈਂਸ ਕਰਦੇ ਨੇ, ਇਨ੍ਹਾਂ ਕੋਲੋਂ ਭਰੋਸੇਯੋਗ ਸੇਵਾਵਾਂ ਲੈਣ ਲਈ ਲਾਈਫ ਇੰਸ਼ੋਰੈਂਸ, ਸੁਪਰਵੀਜ਼ਾ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ ਤੇ ਬਿਲਕੁਲ ਵਿੱਚ ਖੋ ਕੇ ਗੱਲਬਾਤ ਕਰ ਸਕਦੇ ਹੋ। 403-404-3500 403-404-3500। ਮਦਰ ਇੰਡੀਆ ਰੈਸਟੋਰੈਂਟ ਜੋ ਕਿ 24 ਘੰਟੇ 7 ਦਿਨ ਖੁੱਲਦਾ ਹੈ, ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ ਤੇ ਵੈਜ ਨਾਨ ਵੈਜ ਹਰ ਤਰ੍ਹਾਂ ਦਾ ਫੂਡ ਇਹਨਾਂ ਕੋਲੋਂ ਕੇਟਰਿੰਗ ਵੀ ਕਰਵਾ ਸਕਦੇ ਹੋ। ਪਰਿਵਾਰ ਨਾਲ ਬੈਠ ਕੇ ਖਾਣਾ ਹੋਵੇ ਤਾਂ ਬਹੁਤ ਖੁੱਲ੍ਹਾ ਡੁੱਲਾ ਵਧੀਆ ਮਾਹੌਲ। ਮਦਰ ਇੰਡੀਆ ਰੈਸਟੋਰੈਂਟ 403-461-6161। ਤੁਹਾਨੂੰ ਘੜੀ ਦੇਖਣ ਦੀ ਲੋੜ ਨਹੀਂ, ਜਦੋਂ ਮਰਜ਼ੀ ਚਲੇ ਜਾਓ। ਮਦਰ ਇੰਡੀਆ ਰੈਸਟੋਰੈਂਟ ਸਿਟੀ ਸਕੇਪ ਲੈਂਡਿੰਗ ਦੇ ਵਿੱਚ ਹੈ ਜੀ, ਇਹੋ ਜਾ ਕੇ ਤੁਸੀਂ ਵਧੀਆ ਖਾਣੇ ਦਾ ਲੁਤਫ ਉਠਾ ਸਕਦੇ ਹੋ, ਆਰਡਰ ਕਰਕੇ ਲਿਆ ਵੀ ਸਕਦੇ ਹੋ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਦੇ ਵਿੱਚ, ਜਿੱਥੇ ਸਿਰਫ $7 ਵਿੱਚ ਪਾਸਪੋਰਟ ਫੋਟੋ ਕੀਤੀ ਜਾਂਦੀ ਹੈ, ਫੈਮਿਲੀ ਤੇ ਬੱਚਿਆਂ ਦੀ ਫੋਟੋ ਪੋਰਟਰੇਟਸ ਕੀਤੇ ਜਾਂਦੇ ਨੇ, ਬਿਜ਼ਨਸ ਹੈਡਸ਼ਾਟਸ ਵੀ, ਡਿਜੀਟਲ ਫੋਟੋ ਚਾਹੀਦੀਆਂ ਨੇ ਬਹੁਤ ਗੁੱਡ ਕੁਆਲਿਟੀ ਦੀਆਂ, ਉਹ ਵੀ ਤੁਹਾਨੂੰ ਦੇਣਗੇ। ਫੋਨ ਨੰਬਰ 403-947-0060 403-947-0060 ਪਿਕਸਲ ਫੋਟੋ ਸਟੂਡੀਓ। ਜਿਹੜਾ ਖਬਰਾਂ ਵੱਲ ਨੂੰ ਹੁੰਦੇ ਆ ਜੀ, ਫਿਰ ਪਹਿਲਾਂ ਮਾਰਕੀਟ ਤੇ ਝਾਤ ਮਾਰ ਲਈਏ। ਕਰੂਡ ਆਇਲ ਕੱਚਾ ਤੇਲ ਇਸ ਵੇਲੇ ਵੈਸਟ ਟੈਕਸਸ ਇੰਟਰਮੀਡੀਏਟ ਜੋ ਹੈ ਜੀ $92 to $93 ਪ੍ਰਤੀ ਬੈਰਲ ਦੇ ਵਿੱਚ ਟ੍ਰੇਡ ਹੋ ਰਿਹਾ WTI, ਕੱਲ ਨੂੰ ਥੋੜਾ ਜਿਹਾ ਡਾਊਨ ਹੈ। ਜੋ ਬ੍ਰੈਂਟ ਕਰੂਡ ਹੈ ਉਹ 95 to 96 ਦੇ ਦਰਮਿਆਨ ਟ੍ਰੇਡ ਹੋ ਰਿਹਾ, ਕੱਲ ਨੂੰ ਇਹ ਵੀ ਥੋੜਾ ਜਿਹਾ ਡਾਊਨ ਹੈ। ਸੋ ਤਕਰੀਬਨ ਬਰਾਬਰ ਭਿੜਦੇ ਹੋਏ ਇਹ ਦੋਵੇਂ ਕਿਸਮਾਂ ਦੇ ਤੇਲ ਦੀਆਂ ਕੀਮਤਾਂ ਵਾਲੇ ਜਿਹੜੀ ਬੈਰਲ ਦੀ ਕੀਮਤ ਹੈ ਆਮ ਤੌਰ ਤੇ ਜਿਹੜਾ ਬ੍ਰੈਂਟ ਕਰੂਡ ਹੈ ਉਹ ਵਧੀਆ ਮੰਨਿਆ ਜਾਂਦਾ ਉਸਦੀ ਕੀਮਤ ਥੋੜੀ ਜਿਹੀ ਉੱਚੀ ਹੁੰਦੀ ਹੈ ਜੇ ਅਸੀਂ ਕਰੰਸੀ ਦੀ ਗੱਲ ਕਰ ਲਈਏ ਤਾਂ US ਡਾਲਰ ਜਿਹੜਾ ਹੈ ਮਜ਼ਬੂਤ ਹੈ ਇੱਕ US ਡਾਲਰ ਦੇ ਅੱਜ ਤੁਹਾਨੂੰ ਮਿਲਣਗੇ ਇੱਕ ਡਾਲਰ ਤੇ 39 ਸੈਂਟ ਕੈਨੇਡਾ ਦੇ 39 ਸੈਂਟਸ $1 ਐਂਡ 39 ਸੈਂਟਸ ਫਾਰ 1 US ਡਾਲਰ USA ਦੇ ਡਾਲਰ ਦੇ ਮੁਕਾਬਲੇ ਇੰਡੀਆ ਦਾ ਰੁਪਈਆ 96 ਰੁਪਏ ਤੇ 2 ਪੈਸੇ ਮਿਲ ਸਕਦੇ ਨੇ ਅੱਜ ਤੁਹਾਨੂੰ 96 ਰੁਪੀਜ਼ ਐਂਡ 2 ਪੈਸੇ ਕੈਨੇਡਾ ਦੀ ਗੱਲ ਕਰੀਏ ਤਾਂ ਕੈਨੇਡੀਅਨ ਡਾਲਰ ਥੋੜਾ ਕਮਜ਼ੋਰੀ ਦਿਖਾ ਰਿਹਾ ਇਸ ਵੇਲੇ ਇੰਡੀਅਨ ਰੁਪਏ ਦੇ 68 ਰੁਪਏ ਤੇ 85 ਪੈਸੇ ਮਿਲਣਗੇ 68 ਰੁਪੀਜ਼ ਐਂਡ 85 ਪੈਸੇ ਇਹ ਮਾਰਕੀਟਸ ਦੇ ਹਵਾਲੇ ਨਾਲ ਗੱਲ ਤੇ ਜੋ ਮਿਡਲ ਈਸਟ ਦੇ ਹਾਲਾਤ ਨੇ ਜਿਵੇਂ ਕਿ ਅਪ ਡਾਊਨ ਉੱਥੇ ਹੋ ਜਾਂਦਾ ਸੋ ਉਸ ਦੇ ਚੱਲਦਿਆਂ ਇਹ ਅਨਸਰਟਨਟੀ ਜਿਹੜੀ ਹੈ ਇਹ ਅਨਿਸ਼ਚਿਤਤਾ ਦਾ ਮਾਹੌਲ ਜਿਹੜਾ ਬਣਿਆ ਹੋਇਆ ਉਸ ਕਰਕੇ ਸਾਰਾ ਕੁਝ ਹੋ ਰਿਹਾ ਲੇਕਿਨ ਹਾਲ ਦੀ ਘੜੀ ਇਹ ਕਿਹਾ ਜਾ ਰਿਹਾ ਕਿ USA ਦੀ ਅਗਵਾਈ ਦੇ ਵਿੱਚ ਜਿਹੜੀ ਗੱਲਬਾਤ ਚੱਲ ਰਹੀ ਹੈ ਉਸ ਵਿੱਚ ਇਜ਼ਰਾਈਲ ਤੇ ਲਿਬਨਾਨ ਵਾਲੇ ਜੰਗ ਬੰਦੀ ਤੇ ਸਹਿਮਤ ਹੋ ਗਏ ਨੇ ਤੇ ਇਰਾਨ ਦੇ ਉੱਪਰ ਹੋਰ ਜੰਗ ਰੋਕਣ ਲਈ US ਦੇ ਹਾਊਸ ਆਫ ਰਿਪ੍ਰੈਜੈਂਟੇਟਿਵ ਨੇ ਜੋ ਰਿਪਬਲਿਕਨ ਨੇ ਬਹੁਤੇ ਉਹਨਾਂ ਨੇ ਰੈਜ਼ੋਲੂਸ਼ਨ ਪਾਸ ਕੀਤਾ ਸੀ ਕਿ ਇਰਾਨ ਵੱਲ ਨੂੰ ਹੋਰ ਜੰਗ ਤੇ ਕੋਈ ਧਿਆਨ ਨਾ ਦਿੱਤਾ ਜਾਵੇ ਇਸ ਵੇਲੇ ਅੱਜ ਦੇ ਪ੍ਰੋਗਰਾਮ ਵਿੱਚ ਸਵਾਲ ਫੀਫਾ ਵਿਸ਼ਵ ਕੱਪ ਦੇ ਨਾਲ ਹੋਵੇਗਾ ਉਹਦੇ ਨਾਲ ਸੰਬੰਧਿਤ ਹੋਵੇਗਾ ਫੀਫਾ ਵਰਲਡ ਕੱਪ ਦਾ ਕਿਉਂਕਿ ਵਰਲਡ ਕੱਪ ਆ ਰਿਹਾ ਕੈਨੇਡਾ USA ਮੈਕਸੀਕੋ ਦੇ ਵਿੱਚ ਕੈਨੇਡਾ ਦੇ ਵਿੱਚ ਕੁਝ ਮੈਚ ਹੋਣ ਜਾ ਰਹੇ ਨੇ ਜਿਸ ਵਿੱਚੋਂ ਜਿਹੜੇ ਮੈਚ ਜਿਹੜੇ ਨੇ ਕੁਝ ਹੋਣੇ ਨੇ ਉਹ ਟੋਰਾਂਟੋ ਤੇ ਵੈਨਕੂਵਰ ਵਿੱਚ ਹੋਣਗੇ ਅਲਬਰਟਾ ਨੂੰ ਕੋਈ ਮੈਚ ਨਹੀਂ ਮਿਲਿਆ ਮੈਨੂੰ ਕੋਈ ਸਵਾਲ ਪੁੱਛ ਰਿਹਾ ਸੀ ਕਿ ਬੜਾ ਵੱਡਾ ਕਾਮਨਵੈਲਥ ਸਟੇਡੀਅਮ ਐਡਮਿੰਟਨ ਵਿੱਚ ਹੈ ਕੈਲਗਰੀ ਵਿੱਚ ਵੀ ਹੈਗਾ ਸਟੇਡੀਅਮ ਤੇ ਫਿਰ ਕਿਉਂ ਨਹੀਂ ਖੈਰ ਪਤਾ ਨਹੀਂ ਜਿਹੜੇ ਵੱਡੇ ਸਿਟੀਜ਼ ਨੇ ਉਹਨਾਂ ਹੀ ਦੋ ਨੂੰ ਮਿਲੇ ਨੇ ਜੀ ਸੋ ਫੀਫਾ ਦੇ ਵੱਡੇ ਵੱਡੇ ਨਾਮ ਟੁੱਕ ਰਹੇ ਨੇ ਕੈਨੇਡਾ USA ਤੇ ਮੈਕਸੀਕੋ ਵਿੱਚ ਤੇ ਧਿਆਨ ਹੋਵੇਗਾ ਸਾਰਿਆਂ ਦਾ ਦੁਨੀਆਂ ਵਿੱਚ ਜੋ ਚੱਲ ਰਿਹਾ ਜਿਸ ਤਰ੍ਹਾਂ ਦਾ ਹਾਲਾਤ ਨੇ ਲੜਾਈਆਂ ਨੂੰ ਲੈ ਕੇ ਖਾਸ ਤੌਰ ਤੇ ਉਸ ਦੌਰਾਨ ਅਸੀਂ ਕਹਿ ਸਕਦੇ ਹਾਂ ਕਿ ਖੇਡਾਂ ਜੋ ਕਿ ਆਮ ਤੌਰ ਤੇ ਸ਼ਾਂਤੀ ਦਾ ਸੁਨੇਹਾ ਦਿੰਦੀਆਂ ਨੇ ਇਸ ਵਾਰ ਵੀ ਵਰਲਡ ਕੱਪ ਕੁਝ ਇਸ ਤਰ੍ਹਾਂ ਦਾ ਦੂਤ ਬਣ ਕੇ ਆਵੇ 39 ਦਿਨ ਇਹ ਟੂਰਨਾਮੈਂਟ ਚੱਲੇਗਾ ਤੇ ਇਸ ਵਿੱਚ June 11 ਤੋਂ ਪਹਿਲਾ ਮੈਚ ਜਿਹੜਾ ਓਪਨਿੰਗ ਗੇਮ ਹੋਵੇਗੀ ਮੈਕਸੀਕੋ ਵਰਸਿਸ ਸਾਊਥ ਅਫਰੀਕਾ ਤੇ June 12 ਨੂੰ ਕੈਨੇਡਾ ਦਾ ਬੋਸਨੀਆ ਹਰਜ਼ੇਗੋਵੀਨਾ ਦੇ ਨਾਲ ਮੈਚ ਹੋਵੇਗਾ ਤੇ ਉਸ ਦਿਨ USA ਦਾ ਪੈਰਾਗੁਏ ਦੇ ਨਾਲ ਮੈਚ ਹੋਵੇਗਾ ਸੋ ਇਹ ਮੈਚ ਹੋਣ ਜਾ ਰਹੇ ਨੇ ਜੀ 39 ਦਿਨਾਂ ਵਾਸਤੇ ਵਿਸ਼ਵ ਦਾ ਫੁੱਟਬਾਲ ਦਾ ਮਹਾਂਕੁੰਭ ਜਿਹੜਾ ਹੈ ਉਹ ਹੋਵੇਗਾ ਤੇ ਵੱਡੇ ਵੱਡੇ ਖਿਡਾਰੀ ਟੁੱਕਣਗੇ ਤੇ ਇਹਨਾਂ ਨਾਲ ਸੰਬੰਧਿਤ ਮਰਚੈਂਡਾਈਜ਼ ਖੂਬ ਵਿਕੇਗੀ ਜਦੋਂ ਬੱਚੇ ਕਹਿਣਗੇ ਕਿ ਸਾਨੂੰ ਆ ਸ਼ਰਟ ਜਾਂ ਆ ਕੋਈ ਹੋਰ ਚੀਜ਼ ਜਾਂ ਜਿਹੜੀ ਹੈ ਉਹਨਾਂ ਦੇ ਨਾਂ ਨਾਲ ਸੰਬੰਧਿਤ ਜਿਹੜੀ ਹੈ ਲਿਆ ਕੇ ਦਿੱਤੀ ਜਾਵੇ ਖੈਰ ਫੀਫਾ ਵਰਲਡ ਕੱਪ ਨਾਲ ਰਿਲੇਟਡ ਸਵਾਲ ਵੀ ਹੋਵੇਗਾ ਸਾਡਾ ਅੱਜ ਦਾ ਜਿਸ ਤੇ 4 ਗਿਫਟ ਕਾਰਡ ਅਸੀਂ ਦੇਣੇ ਨੇ ਵੈਸੇ ਮੈਂ ਕੱਲ੍ਹ ਕਿਹਾ ਸੀ ਕਿ ਸੌਖਾ ਜਿਹਾ ਸਵਾਲ ਪੁੱਛਣਾ ਚਲੋ ਸੌਖਾ ਹੀ ਸਮਝ ਲਓ ਅਸੀਂ ਕੋਈ ਬਹੁਤਾ ਹਾਰਡ ਐਂਡ ਫਾਸਟ ਰੂਲ ਨਹੀਂ ਰੱਖਣਾ ਕਿ ਇਸ ਜਵਾਬ ਤੇ ਅਸੀਂ ਕਾਰਡ ਨਹੀਂ ਦੇਣਾ ਅਸੀਂ ਥੋੜਾ ਜਿਹਾ ਜੋ ਜਿਹੜੇ ਸਰੋਤੇ ਸਾਡੇ ਗੱਲ ਨੂੰ ਸਮਝ ਗਏ ਜਾਂ ਸਾਨੂੰ ਸਮਝਾ ਗਏ ਉਹਨਾਂ ਨੂੰ ਗਿਫਟ ਕਾਰਡ ਦੇ ਵਿੱਚ ਡਰਾਅ ਦੇ ਵਿੱਚ ਅਸੀਂ ਸ਼ਾਮਲ ਕਰਦੇ ਜਾਣਾ ਖੈਰ ਬਾਕੀ ਦੀਆਂ ਖਬਰਾਂ ਵੱਲ ਨੂੰ ਚੱਲਦੇ ਹਾਂ AI ਨੇ ਦੁਨੀਆਂ ਦੇ ਵਿੱਚ ਵੱਡਾ ਘੇਰਾ ਪਾਇਆ ਤੇ ਆਪ ਜੀ ਨੂੰ ਪਤਾ ਹੋਵੇਗਾ ਕਿ ਫਰਵਰੀ ਮਹੀਨੇ ਦੇ ਵਿੱਚ ਜੋ ਫਰਵਰੀ ਗੁਜ਼ਰ ਕੇ ਗਈ ਹੈ ਜੀ ਦਿੱਲੀ ਦੇ ਵਿੱਚ AI ਸਮਿਟ ਵੀ ਹੋਇਆ ਨਵੀਂ ਦਿੱਲੀ ਦੇ ਵਿੱਚ ਤੇ ਭਾਰਤ ਨੇ ਉੱਥੋਂ ਖੱਟਣਾ ਤੇ ਕੀ ਸੀ ਉਸ ਵਿੱਚੋਂ ਉਲਟਾ ਇੱਕ ਗਲਗੋਟੀਆ ਯੂਨੀਵਰਸਿਟੀ ਤੁਹਾਨੂੰ ਪਤਾ ਹੀ ਹੋਣਾ ਉਹਨਾਂ ਵੱਲੋਂ ਇੱਕ ਓਰੀਅਨ ਨਾਂ ਦਾ ਇੱਕ ਡੌਗ ਜਿਹੜਾ ਰੋਬੋ ਡੌਗ ਸੀ ਉਹਨੂੰ ਪੇਸ਼ ਕੀਤਾ ਗਿਆ ਇਹ ਕਹਿ ਕੇ ਕਿ ਸਾਡਾ ਬਾਅਦ ਵਿੱਚ ਮਾਫ਼ੀ ਵੀ ਮੰਗ ਲਈ ਗਈ ਫਿਰ ਸਫਾਈਆਂ ਦੇਣ ਦੀ ਕੋਸ਼ਿਸ਼ ਫਿਰ ਖੈਰ ਇੱਧਰ ਅਸੀਂ ਚੱਲਦੇ ਹਾਂ ਜੀ ਕਿ AI ਨੂੰ ਕਿੰਨੇ ਕੁ ਮੁਲਕ ਜਿਹੜੇ ਨੇ ਅਡੋਪਟ ਕਰ ਰਹੇ ਨੇ ਤੇ ਕਿਸ ਤਰ੍ਹਾਂ ਕਰ ਰਹੇ ਨੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਮੰਤਰੀ ਇਵਾਨ ਸੋਲੋਮਨ ਦੇ ਨਾਲ ਟੋਰਾਂਟੋ ਵਿੱਚ ਨਵੀਂ ਨੈਸ਼ਨਲ AI ਨੀਤੀ ਦੀ ਘੁੰਡ ਚੁਕਾਈ ਕੀਤੀ ਹੈ ਸਰਕਾਰ ਇਹ ਕਹਿੰਦੀ ਹੈ ਕਿ ਭਵਿੱਖ ਦੇ ਵਿੱਚ ਖੁਸ਼ਹਾਲੀ ਉਹਨਾਂ ਦੇਸ਼ਾਂ ਦੀ ਹੋਵੇਗੀ ਤੇ ਉਹਨਾਂ ਦੀ ਸੋਵਰੈਨਿਟੀ ਹੋਵੇਗੀ ਜੋ AI ਨੂੰ ਆਪਣੀਆਂ ਸ਼ਰਤਾਂ ਤੇ ਕਦਰਾਂ ਕੀਮਤਾਂ ਤੇ ਵਿਕਸਿਤ ਕਰਨਗੇ ਇਸ ਰਣਨੀਤੀ ਦੇ ਵਿੱਚ ਕੀ ਕੀਤਾ ਜਾਵੇਗਾ ਕਿ ਵੱਡੇ ਵੱਡੇ ਡਾਟਾ ਸੈਂਟਰ ਬਣਾਏ ਜਾਣਗੇ ਤਾਂ ਕਿ ਦੇਸ਼ ਦਾ ਡਾਟਾ ਦੇਸ਼ ਦੇ ਵਿੱਚ ਹੀ ਰਹੇ ਤੇ ਵਿਦੇਸ਼ੀ ਕੰਪਨੀਆਂ ਤੇ ਡਿਪੈਂਡੈਂਸੀ ਘੱਟ ਸਕੇ 5 ਜਿਹੜੇ ਖੇਤਰ ਨੇ ਉਹਨਾਂ ਤੇ ਮੇਨ ਫੋਕਸ ਕੀਤਾ ਗਿਆ ਤੇ ਇਹਨਾਂ ਵਿੱਚ AI ਦੀ ਵਰਤੋਂ ਨੂੰ ਬਹੁਤ ਤੇਜ਼ੀ ਨਾਲ ਵਧਾਉਣ ਦਾ ਪ੍ਰੋਗਰਾਮ ਰੱਖਿਆ ਗਿਆ। ਨੰਬਰ 1 ਤੇ ਖੇਤੀਬਾੜੀ, ਦੂਸਰਾ ਹੈਲਥ ਐਂਡ ਲਾਈਫ ਸਾਇੰਸਿਸ ਸਿਹਤ ਤੇ ਜੋ ਵਿਗਿਆਨ ਹੈ, ਜੀਵਨ ਦਾ ਵਿਗਿਆਨ ਹੈ, ਐਨਰਜੀ ਤੇ ਨੈਚੁਰਲ ਰਿਸੋਰਸਿਸ ਊਰਜਾ ਤੇ ਕੁਦਰਤੀ ਸਰੋਤ, ਟਰਾਂਸਪੋਰਟੇਸ਼ਨ, ਮੈਨੂਫੈਕਚਰਿੰਗ ਤੇ ਰੋਬੋਟਿਕਸ, ਇਹਨਾਂ ਤੇ ਹੋਵੇਗਾ। ਲੇਕਿਨ ਕੁਛ ਚੀਜ਼ਾਂ ਜਿਹੜੀਆਂ ਨੇ ਹੋਰ ਵੀ ਕੀਤੀਆਂ ਜਾ ਰਹੀਆਂ ਨੇ। ਡੀਪ ਫੇਕ ਪ੍ਰਾਈਵੇਸੀ ਦੀ ਉਲੰਘਣਾ, ਗਾਹਕਾਂ ਦੀ ਨਿਗਰਾਨੀ ਕਰਕੇ ਕੀਮਤਾਂ ਤੈਅ ਕਰਨ ਵਾਲੀ ਜਿਹੜੀ ਪ੍ਰਕਿਰਿਆ, ਸਰਵੇਲ

ਗੱਲਾਂ ਹੋਣੀਆਂ ਨੇ। ਹਲਦੀ ਘੜੀ ਜੋ ਇੰਜੀਨੀਅਰਸ ਨੇ ਡਾਟਾ ਸੈਂਟਰ ਬਣਾਉਣ ਵਾਲੇ ਉਹਨਾਂ ਦੀ ਬਹੁਤ ਜਿਹੜਾ ਇਹਨਾਂ ਦੀ ਚਲਾਉਣ ਵਾਲੇ ਇਹਨਾਂ ਨੂੰ ਉਸਾਰਨ ਵਾਲੇ ਬਹੁਤ ਜ਼ਿਆਦਾ ਲੋੜ ਹੋਵੇਗੀ। ਇਸ ਵੇਲੇ ਵਿਅਕਤੀਗਤ ਤੌਰ ਤੇ ਮੈਂ ਤੁਹਾਨੂੰ ਦੱਸ ਸਕਦਾ ਕਿ ਜੋ ਇਲੈਕਟ੍ਰੀਕਲ ਇੰਜੀਨੀਅਰਿੰਗ ਹੈ ਇਹਨਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਕੈਨੇਡਾ ਦੇ ਵਿੱਚ। ਹੁਣ ਇਹ ਜਿਹੜੀ ਚਲੋ ਮਾਰਕ ਕਾਰਨੀ ਦੀ ਜਿਹੜੀ ਪਾਲਿਸੀ ਹੈ ਜੀ, ਇਹਦੇ ਬਾਰੇ ਗੱਲ ਕਰ ਲੈਂਦੇ ਹਾਂ ਕਿ ਵਿਰੋਧੀ ਪਾਰਟੀਆਂ ਕੀ ਕਹਿੰਦੀਆਂ ਨੇ। ਕੰਜ਼ਰਵੇਟਿਵ ਡਿਪਟੀ ਲੀਡਰ ਮਲੀਸਾ ਲੈਂਡਸਮੈਨ ਕਹਿੰਦੇ ਨੇ ਕਿ ਵੱਡੀ ਪਲਾਨ ਹੈ ਪਰ ਇਸ ਵਿੱਚ ਡਿਟੇਲ ਦੀ ਕਮੀ ਹੈ ਤੇ ਸਿਕਿਉਰਿਟੀ ਦੀ ਵੀ ਕਮੀ ਹੈ ਤੇ ਨੌਕਰੀਆਂ ਦਾ ਦਾਅਵਾ ਜਿਹੜਾ ਹੈ ਨਾ ਉਹ ਸਹੀ ਨਹੀਂ ਲੱਗਦਾ ਮੈਨੂੰ। ਐਨਡੀਪੀ ਆਗੂ ਕਹਿੰਦੇ ਨੇ ਕਿ ਇਹ ਬਿਨਾਂ ਬ੍ਰੇਕਾਂ ਲਾਏ ਤੋਂ ਜਿਹੜੇ ਸਾਡੇ ਅੱਗੇ ਵਧਣ ਨਾਲੋਂ ਜਿਹੜੇ ਸਾਡੇ ਇੰਪਲੋਈਜ਼ ਨੇ ਯੂਥ ਹੈ ਉਹਨਾਂ ਲਈ ਦੇਸ਼ ਦੇ ਤੇ ਪ੍ਰਾਈਵੇਸੀ ਦੇ ਤੇ ਦੇਸ਼ ਦੇ ਪਾਣੀ ਤੇ ਬਿਜਲੀ ਦੇ ਜਿਹੜੇ ਰਿਸੋਰਸਿਸ ਨੇ ਉਹਨਾਂ ਲਈ ਸਖ਼ਤ ਕਾਨੂੰਨ ਬਣਾਏ ਜਾਣ, ਕਿਉਂਕਿ ਆਮ ਲੋਕ ਇਹ ਸਮਝਦੇ ਨੇ ਕਿ ਜਿਹੜੇ ਡਾਟਾ ਸੈਂਟਰ ਨੇ ਇਹਨਾਂ ਨਾਲ ਵਾਤਾਵਰਨ ਤੇ ਬੁਰਾ ਪ੍ਰਭਾਵ ਪਵੇਗਾ ਤੇ ਬਿਜਲੀ ਦੀ ਤੇ ਪਾਣੀ ਦੀ ਖਪਤ ਬੇਤਹਾਸ਼ਾ ਹੋਵੇਗੀ ਏਆਈ ਦੇ ਡਾਟਾ ਸੈਂਟਰ ਦੇ ਵਿੱਚ ਕੂਲਿੰਗ ਪ੍ਰੋਸੈਸ ਚਲਾਉਣ ਲਈ। ਸੋ ਮਾਰਕ ਕਾਰਨੀ ਇਸ ਏਆਈ ਨੀਤੀ ਨੂੰ ਖੂਬ ਅਜਮਾਉਣ ਲਈ ਤੇ ਲਾਗੂ ਕਰਨ ਲਈ ਤਿਆਰ ਨੇ। ਇਹਦੇ ਵਿੱਚ ਜਿਵੇਂ ਪਹਿਲਾਂ ਦੱਸਿਆ ਕਿ ਇਹਦੇ ਕੁਝ ਖਾਸ ਪਿਲਰਸ ਰੱਖੇ ਗਏ ਨੇ ਕਿ ਪਹਿਲਾਂ ਇਹਨਾਂ ਖੇਤਰਾਂ ਦੇ ਵਿੱਚ ਹੋਵੇਗਾ। ਸੋ ਆਟਵਾ ਵਾਲੇ 50 ਮਿਲੀਅਨ ਜਿਹੜੇ ਨੇ ਕੈਪੇਬਿਲਿਟੀ ਹੈ ਏਆਈ ਸੇਫਟੀ ਇੰਸਟੀਚਿਊਟ ਤਾਂ ਕਿ ਕੈਨੇਡੀਅਨਾਂ ਦੀ ਜਿਹੜੀ ਸੇਫਟੀ ਇਸ ਮਾਮਲੇ ਦੇ ਵਿੱਚ ਵਧਾਈ ਜਾ ਸਕੇ ਉਹਦੇ ਵਾਸਤੇ ਵੀ ਦੇ ਰਹੇ ਨੇ। ਜਿੱਥੇ ਫੂਕੇ ਕਦਮ ਵੀ ਚੁੱਕੇ ਜਾਣਗੇ ਉਸ ਲਈ ਕੁਛ ਇਹੋ ਜਿਹੇ ਕੰਮ ਵੀ ਹੋਣਗੇ ਕਿ ਇਹਦੇ ਵੱਲ ਧਿਆਨ ਦਿੱਤਾ ਜਾਵੇਗਾ ਕਿ ਕਿਤੇ ਉਲਟਾ ਨੁਕਸਾਨ ਨਾ ਕਰ ਬੈਠੀਏ। ਸੋ ਜੋਬਸ ਕਿਵੇਂ ਪੈਦਾ ਹੋਣਗੀਆਂ, ਕਿੰਨੇ ਲੰਬੇ ਸਮੇਂ ਲਈ ਪੈਦਾ ਹੋਣਗੀਆਂ। ਡਾਟਾ ਸੈਂਟਰ ਜਿਹੜੇ ਨੇ ਅਸੀਂ ਸਮਝਦੇ ਕਿ ਕਈ ਡਾਟਾ ਸੈਂਟਰ ਅਪਰੂਵ ਨਹੀਂ ਹੋ ਰਹੇ ਪਰ ਕੁਛ ਲੋਕ ਜਿਹੜੇ ਨੇ ਉਹਨਾਂ ਦੇ ਅਪੋਨੈਂਟਸ ਨੇ ਉਹ ਇਹ ਵੀ ਕਹਿੰਦੇ ਨੇ ਕਿ ਡਾਟਾ ਸੈਂਟਰ ਨਾਲ ਨੌਕਰੀਆਂ ਨਹੀਂ ਪੈਦਾ ਹੁੰਦੀਆਂ। ਡਾਟਾ ਸੈਂਟਰ ਦੇ ਵਿੱਚ ਇੱਕ ਵਾਰੀ ਉਸ ਦੀ ਇੰਸਟਾਲੇਸ਼ਨ ਕਰਕੇ ਫਿਰ ਬਹੁਤ ਘੱਟ ਲੋਕਾਂ ਨਾਲ ਕੰਮ ਚਲਾਇਆ ਜਾਂਦਾ। ਸੋ ਵੱਡੇ ਡਾਟਾ ਸੈਂਟਰ ਕਿਵੇਂ ਹੋਣਗੇ? ਇੱਕ ਤਾਜ਼ਾ ਰਿਪੋਰਟ ਆਈ ਸੀ ਕੈਨੇਡੀਅਨ ਐਂਟੀ ਮੋਨੋਪੋਲੀ ਪ੍ਰੋਜੈਕਟ ਦੇ ਤਹਿਤ ਕਿ 3 ਵੱਡੀਆਂ ਟੈਕਨੋਲੋਜੀ ਫਰਮ ਜਿਹੜੀਆਂ ਨੇ USA ਦੀਆਂ ਐਮਾਜ਼ਾਨ, ਮਾਈਕਰੋਸਾਫਟ ਤੇ ਗੂਗਲ, ਉਹਨਾਂ ਦਾ ਪਬਲਿਕ ਕਲਾਊਡ ਮਾਰਕੀਟ ਸ਼ੇਅਰ ਜਿਹੜਾ ਹੈ ਕੈਨੇਡਾ ਦੇ ਵਿੱਚ 85% ਉਹਨਾਂ ਦੇ ਕੋਲ ਹੈ। ਸੋ ਕੈਨੇਡਾ ਵਾਲੇ ਸੋਵਰੈਨਿਟੀ ਆਪਣੀ ਲਈ ਤੇ ਆਪਣੀ ਇੱਕ ਸੋਵਰਨ ਫਾਊਂਡੇਸ਼ਨ ਜਿਹੜੀ AI ਆ ਉਹ ਬਣਾਉਣਾ ਚਾਹੁੰਦੀ ਹੈ ਸਰਕਾਰ, ਕੀ ਉਹ ਬਣ ਸਕੇਗੀ? ਇਹ ਬਹੁਤ ਵੱਡਾ ਸਵਾਲ ਹੋਵੇਗਾ। ਲੇਕਿਨ ਜਿਹੜੇ ਸੁਪਰ ਸਾਈਜ਼ਡ ਡਾਟਾ ਸੈਂਟਰ ਜਿਹੜੇ ਕੈਨੇਡਾ ਵਿੱਚ ਬਣ ਰਹੇ ਨੇ ਇਹਨਾਂ ਬਾਰੇ ਇਹ ਕਿਹਾ ਜਾ ਰਿਹਾ ਕਿ ਡਾਟਾ ਸੈਂਟਰ ਜਿਹੜੇ ਨੇ ਇਹਨਾਂ ਦੇ ਵਿੱਚੋਂ ਇਹਦਾ ਐਪੀ ਸੈਂਟਰ ਜਾਂ ਇਹਦਾ ਜਿਹੜਾ ਕੇਂਦਰ ਹੈ ਇਹਨਾਂ ਪੂਰੇ ਮੁਲਕ ਦੇ ਵਿੱਚ ਬਣਨ ਵਾਲਿਆਂ ਦਾ ਉਹ ਅਲਬਰਟਾ ਹੈ। ਨਵੀਂ ਰਿਸਰਚ ਆਈ ਯੂਰਪ ਯੂਨੀਵਰਸਿਟੀ ਦੀ, ਇਸ ਵਿੱਚ ਇਹ ਕਿਹਾ ਗਿਆ ਕਿ ਡਾਟਾ ਸੈਂਟਰ ਤੋਂ ਲੈ ਕੇ ਕੈਨੇਡਾ ਦੇ ਵਿੱਚ ਡਰਾਮੈਟਿਕ ਸ਼ਿਫਟ ਆਈ ਹੈ ਤੇ ਜਿਹੜੇ ਹੁਣ ਬਣਾਏ ਜਾ ਰਹੇ ਨੇ ਡਾਟਾ ਸੈਂਟਰ ਜੋ ਪਹਿਲਾਂ ਇਹਨਾਂ ਤੋਂ ਬਣ ਰਹੇ ਸੀ ਜਾਂ ਬਣ ਚੁੱਕੇ ਨੇ ਉਹਨਾਂ ਨਾਲੋਂ 10 ਗੁਣਾ ਵੱਧ ਇਹਨਾਂ ਦੀ ਕਪੈਸਿਟੀ ਹੋਵੇਗੀ। ਸੋ ਕੰਸਰਨ ਹੈਗੇ ਨੇ ਕਿ ਜ਼ਮੀਨ ਦਾ ਵੱਡਾ ਹਿੱਸਾ, ਪਾਣੀ ਤੇ ਬਿਜਲੀ ਇਹ ਬਹੁਤ ਜ਼ਿਆਦਾ ਫੂਕਣਗੇ ਤੇ ਅਲਬਰਟਾ ਦੇ ਵਿੱਚ ਇਸ ਦਾ ਕਾਫੀ ਪਸਾਰਾ ਹੋ ਸਕਦਾ ਹੈ ਕਿਉਂਕਿ ਸਰਕਾਰ ਇਹ ਚਾਹੁੰਦੀ ਹੈ ਕਿ ਕੰਮ ਹੋਵੇ। ਰਿਸਰਚ ਤੋਂ ਪਤਾ ਲੱਗਦਾ ਹੈ ਕਿ ਇਸ ਸੈਕਟਰ ਦੇ ਵਿੱਚ ਬਹੁਤ ਜ਼ਿਆਦਾ ਗਰੋਥ ਹੋਈ ਹੈ। ਐਕਟਿਵ ਡਾਟਾ ਸੈਂਟਰ ਜਿਹੜੇ ਨੇ ਉਹਨਾਂ ਦੀ ਕੰਬਾਈਂਡ ਕਪੈਸਿਟੀ ਜਿਹੜੀ ਹੈ ਉਹ 1.6 GW ਹੋਵੇਗੀ ਜਦਕਿ ਪ੍ਰਪੋਜ ਜਿਹੜੇ ਹੋਰ ਪ੍ਰੋਜੈਕਟ ਹੈਗੇ ਨੇ ਉਹਨਾਂ ਉਹ 13.2 GW ਨੇ। ਸੋ 68% ਅਪੋਨੈਂਟ ਜਿਹੜੇ ਨੇ AI ਡਾਟਾ ਸੈਂਟਰ ਨੂੰ ਆਪਣੇ ਘਰਾਂ ਦੇ ਲਾਗੇ ਬਣਨ ਦੇਣਾ ਨਹੀਂ ਚਾਹੁੰਦੇ। ਰੂਰਲ ਕੈਨੇਡੀਅਨ ਜਿਹੜੇ ਨੇ ਪੇਂਡੂ ਖੇਤਰ ਵਾਲੇ ਉਹਨਾਂ ਦੀ ਬਹੁਤੀ ਵੱਡੀ ਗਿਣਤੀ ਹੈ ਜਿਹੜੇ ਕਹਿੰਦੇ ਨੇ ਕਿ ਅਸੀਂ ਇਹ ਆਪਣੇ ਲਾਗੇ ਬਣ ਨਹੀਂ ਦੇਣੇ। ਸੋ ਸਰਕਾਰ ਕਿਵੇਂ ਕਰੇਗੀ? ਡਾਟਾ ਸੈਂਟਰ ਜਿਹੜੇ ਨੇ ਉਹਨਾਂ ਨੂੰ ਆਪਣੇ ਏਰੀਆ ਦੇ ਵਿੱਚ ਰੱਖ ਕੇ ਕਿੰਨੇ ਕੁ ਖੁਸ਼ ਨੇ ਲੋਕ, ਇਹਦੇ ਬਾਰੇ ਪੂਰੇ ਮੁਲਕ ਦੇ ਵਿੱਚ ਸਰਵੇ ਕੀਤਾ ਗਿਆ ਤੇ ਹਰ ਸੂਬੇ ਦੇ ਜਿਹੜੇ ਨੇ ਉਹ ਅੰਕੜੇ ਵੱਖਰੇ ਨੇ। ਜੇ ਅਸੀਂ ਗੱਲ ਕਰੀਏ ਤੇ ਸਸਕੈਚੂਨ ਤੇ ਕਿਊਬੈਕ ਇਹੋ ਜਿਹੇ ਸੂਬੇ ਨੇ ਜਿੱਥੇ ਬਾਕੀ ਨਾਲੋਂ ਘੱਟ ਲੋਕ ਇਸ ਦੀ ਵਿਰੋਧਤਾ ਕਰਦੇ ਨੇ। ਪਰ ਅਲਬਰਟਾ ਦੇ ਵਿੱਚ ਕਾਫੀ ਹੈ, ਓਨਟੇਰੀਓ ਦੇ ਵਿੱਚ ਕਾਫੀ ਇਸ ਦੀ ਵਿਰੋਧਤਾ ਹੈ, ਮੈਨੀਟੋਬਾ, ਬ੍ਰਿਟਿਸ਼ ਕੋਲੰਬੀਆ, ਸਾਰੇ ਪਾਸੇ ਇਹਦੇ ਕੋਈ ਬਹੁਤੇ ਹਮਾਇਤੀ ਜਾਪਦੇ ਨਹੀਂ ਗੇ। ਥੋੜੀ ਜਿਹੀ ਗੱਲ, ਇੱਕ ਇੰਪੋਰਟੈਂਟ ਖਬਰ ਜਿਹੜੀ ਹੈ ਅਲਬਰਟਾ ਦੀ ਉਹ ਸਾਂਝੀ ਕਰ ਲੈਂਦੇ ਹਾਂ। ਅਸੀਂ ਅਲਬਰਟਾ ਦੇ ਰੈਫਰੈਂਡਮ ਬਾਰੇ ਬਹੁਤ ਦਿਨਾਂ ਤੋਂ ਗੱਲਬਾਤ ਕਰ ਰਹੇ ਹਾਂ, ਸੁਣ ਰਹੇ ਹਾਂ, ਪਰ
ਕਿੰਨੇ ਕੁ ਲੋਕ

0: ਜਿਹੜੇ ਨੇ ਉਹ ਇਸ ਅਲਬਰਟਾ ਦੇ ਰੈਫਰੈਂਡਮ ਨੂੰ ਲੈ ਕੇ ਜਿਹੜੇ ਨੇ ਉਹ ਚਿੰਤਤ ਨੇ ਤੇ ਕਿੰਨੇ ਕੇ ਸਮਝਦੇ ਨੇ ਕਿ ਜੇ ਬਣ ਗਿਆ ਤਾਂ ਫਿਰ ਅਸੀਂ ਕੀ ਕਰਨਾ ਸੀ, ਕਿਹਦੇ ਨਾਲ ਰਹਿਣਾ, ਕੈਨੇਡਾ ਨਾਲ ਰਹਿਣਾ, ਅਲਬਰਟਾ ਨਾਲ ਰਹਿਣਾ ਕਿ ਯੂਐਸਏ ਨਾਲ ਜਾਣਾ। ਇਹ ਮੰਨ ਲਓ ਵਾਲੀ ਗੱਲ ਹੈ, ਜਿਵੇਂ ਮੈਂ ਪਹਿਲਾਂ ਕਿਹਾ ਸੀ ਇਸ ਵਿੱਚ ਕੁਛ ਪੱਕਾ ਨਹੀਂ ਹੈ ਅਜੇ ਤਾਂ, ਲੇਕਿਨ ਇੱਕ ਸਰਵੇ ਹੋਇਆ ਜਿਸ ਵਿੱਚ ਇਹ ਮੰਨ ਕੇ ਜਦੋਂ ਉਹਨਾਂ ਨੂੰ ਕਿਹਾ ਗਿਆ ਕਿ ਮੰਨ ਲਓ ਕਿ ਅਲਬਰਟਾ ਅਲੱਗ ਹੋਣ ਜਾ ਰਿਹਾ ਤਾਂ ਫਿਰ ਤੁਸੀਂ ਕਿੱਥੇ ਰਹੋਗੇ, ਅੱਧੇ ਨਾਲੋਂ ਘੱਟ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਕਿ ਜੇ ਇਸ ਤਰ੍ਹਾਂ ਹੋ ਜਾਂਦਾ ਤਾਂ ਫਿਰ ਅਸੀਂ ਅਲਬਰਟਾ ਨਾਲ ਰਵਾਂਗੇ, ਬਹੁਤੇ ਕਹਿੰਦੇ ਨੇ ਕਿ ਅਸੀਂ ਨਹੀਂ ਰਹਿਣਾ ਚਾਹਾਂਗੇ। ਸਰਵੇ ਜੋ ਕੁਛ ਦਿਨ ਪਹਿਲਾਂ ਹੀ ਮੁਕੰਮਲ ਕੀਤਾ ਗਿਆ ਉਹਦੇ ਵਿੱਚ 39% ਕਹਿੰਦੇ ਨੇ ਕਿ ਅਸੀਂ ਨਵੇਂ ਆਜ਼ਾਦ ਮੁਲਕ ਦੇ ਵਿੱਚ ਰਵਾਂਗੇ ਜੇ ਸੈਪਰੇਸ਼ਨ ਹੁੰਦੀ ਹੈ, ਤੇ 38% ਕਹਿੰਦੇ ਨੇ ਕਿ ਅਸੀਂ ਕੈਨੇਡਾ ਵਿੱਚ ਕਿਤੇ ਮੂਵ ਹੋ ਜਾਣਾ, ਤੇ 19% ਕਹਿੰਦੇ ਤੇ ਅਸੀਂ ਸਾਨੂੰ ਅਜੇ ਅਸੀਂ ਸ਼ੋਰ ਨਹੀਂ ਹੈ ਇਹਦੇ ਬਾਰੇ, ਤੇ 2% ਕਹਿੰਦੇ ਨੇ ਕਿ ਅਸੀਂ ਨਾ ਕੈਨੇਡਾ ਵਿੱਚ ਰਹਿਣਾ ਨਾ ਅਲਬਰਟਾ ਚ ਰਹਿਣਾ, ਅਸੀਂ ਕਿਤੇ ਹੋਰ ਹੀ ਚਲੇ ਜਾਣਾ। ਸੋ ਸਰਵੇ ਹੈ। ਸੋ ਰਿਸਪੋਂਡੈਂਟਸ ਜਿਹੜੇ ਨੇ ਅਲਬਰਟਾ ਤੇ ਕਿਊਬਿਕ ਤੋਂ ਬਾਹਰ 10% ਕਹਿੰਦੇ ਸੀ ਕਿ ਉਹ ਇੱਕ ਇੰਡੀਪੈਂਡੈਂਟ ਕੰਟਰੀ ਜਿਹੜਾ ਅਲਬਰਟਾ ਨਾਂ ਦਾ ਜੇ ਬਣ ਜਾਂਦਾ ਤਾਂ ਅਸੀਂ ਉੱਥੇ ਮੂਵ ਹੋ ਜਾਵਾਂਗੇ। ਸੋ ਇਹਦੇ ਵਿੱਚ ਕੀ ਸਾਬਤ ਹੁੰਦਾ ਕਿ ਕੀ ਲੋਕ ਚਾਹੁੰਦੇ ਨੇ, ਸਾਫ਼ ਸਪਸ਼ਟ ਹੈ ਇਹਦੇ ਵਿੱਚੋਂ। ਪਰ ਇਹ ਮੈਂ ਫਿਰ ਦੱਸ ਦੇਵਾਂ ਕਿ ਸਰਵੇਖਣ ਹੈ, ਸਰਵੇਖਣ ਦੇ ਨਤੀਜਿਆਂ ਨੂੰ ਅਸੀਂ ਫਾਈਨਲ ਨਹੀਂ ਮੰਨ ਸਕਦੇ। ਜੋ ਅਸਲੀਅਤ ਜੋ ਹਕੀਕਤ ਹੁੰਦੀ ਹੈ ਜੀ, ਉਹ ਜਦੋਂ ਸਹੀ ਮਾਇਨੇ ਚ ਪਤਾ ਲੱਗਦਾ ਕਿ ਵੋਟਾਂ ਵਗੈਰਾ ਪੈਂਦੀਆਂ ਨੇ, ਤਾਂ ਫਿਰ ਹੀ ਪਤਾ ਲੱਗਦਾ। ਇੱਕ ਖਬਰ ਹੋਰ ਤੇ ਫਿਰ ਸਵਾਲ ਆਈ ਦਾ ਸਾਂਝਾ ਕਰਦੇ ਹਾਂ। ਕ੍ਰਿਕਟ ਕੈਨੇਡਾ ਇਹਦੇ ਜਿਹੜੇ ਪ੍ਰਬੰਧਕ ਨੇ ਤੇ ਕ੍ਰਿਕਟ ਕੈਨੇਡਾ ਦੇ ਪ੍ਰੈਜੀਡੈਂਟ ਜਿਹੜੇ ਅਰਵਿੰਦਰ ਖੋਸਾ ਨੇ, ਉਹਨਾਂ ਤੇ ਘਰ ਤੇ ਗੋਲੀਆਂ 20 ਮਈ ਨੂੰ ਵੀ ਚਲਾਈਆਂ ਗਈਆਂ ਸੀ, ਤੇ ਹੁਣ ਫਿਰ ਕਹਿੰਦੇ ਨੇ ਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਸਰੀ ਦੇ ਵਿੱਚ ਉਹਨਾਂ ਦੇ ਘਰ ਤੇ ਗੋਲੀਆਂ ਚਲਾਈਆਂ ਗਈਆਂ, ਤੇ ਇਹ ਵੀ ਮੰਨਿਆ ਜਾ ਰਿਹਾ ਕਿ ਇਹ ਐਕਸਟੋਰਸ਼ਨ ਨਾਲ ਸੰਬੰਧਿਤ ਹੈ। ਅਫਸਰ ਜਿਹੜੇ ਨੇ ਉਹਨਾਂ ਨੂੰ ਸ਼ੂਟਿੰਗ ਤੇ ਬੁਲਾਇਆ ਗਿਆ 4 ਵਜੇ ਸਵੇਰੇ ਅੱਜ, ਤੇ ਸਰੀ ਪੁਲਿਸ ਸਰਵਿਸ ਦੀ ਰਿਪੋਰਟ ਦੇ ਜਿਹੜੀ ਨਿਊਜ਼ ਰਿਲੀਜ਼ ਦੇ ਵਿੱਚ ਪਤਾ ਲੱਗਦਾ, ਤੇ ਉਸ ਵੇਲੇ ਘਰ ਦੇ ਵਿੱਚ ਵਿਅਕਤੀ ਮੌਜੂਦ ਸਨ, ਘਰ ਦੇ ਰਹਿਣ ਵਾਲੇ, ਪਰ ਕੋਈ ਸਰਟੀਫਿਕੇਟ ਨਹੀਂ ਕਿਸੇ ਦੇ ਵਜੀ, ਕੋਈ ਜ਼ਖਮੀ ਨਹੀਂ ਹੋਇਆ। ਸਰੀ ਪੁਲਿਸ ਸਰਵਿਸ ਦੀ ਐਕਸਟੋਰਸ਼ਨ ਰਿਸਪੋਂਸ ਟੀਮ ਨੇ ਹੁਣ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਹੈ। ਕ੍ਰਿਕਟ ਕੈਨੇਡਾ ਦੇ ਬਾਰੇ ਡਾਕੂਮੈਂਟਰੀ ਜਿਹੜੀ ਆਈ ਸੀਗੀ CBC ਦੀ, ਫਿਫਥ ਸਟੇਟ ਦੀ, ਉਸ ਤੋਂ ਬਾਅਦ ਬੜਾ ਰੌਲਾ ਰੱਪਾ ਪਿਆ, ਤੇ ਹੁਣ ਕੁਛ ਦਿਨ ਪਹਿਲਾਂ ਹੀ ICC ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ, ਜਿਸ ਦੇ ਮੁਖੀ ਜੇ ਸ਼ਾਹ ਨੇ ਜੋ ਕਿ ਅਮਿਤ ਸ਼ਾਹ ਦੇ ਬੇਟੇ ਨੇ, ਉਹਨਾਂ ਵੱਲੋਂ ਇਹਨਾਂ ਦੀ ਮਾਨਤਾ ਰੱਦ ਕਰ ਦਿੱਤੀ ਗਈ, ਫੰਡਿੰਗ ਪਹਿਲਾਂ ਕਰ ਦਿੱਤੀ ਗਈ ਸੀ ਬੰਦ। ਸੋ ਪ੍ਰੈਜੀਡੈਂਟ ਜਿਹੜੇ ਹੈਗੇ ਨੇ ਕ੍ਰਿਕਟ ਕੈਨੇਡਾ ਦੇ BC ਦੇ, ਬ੍ਰਿਟਿਸ਼ ਕੋਲੰਬੀਆ ਦੇ, ਉਹ ਜਿਹੜੇ ਨੇ ਅਰਵਿੰਦਰ ਖੋਸਾ ਨੇ ਅਜੇ ਵੀ, ਤੇ ਕੁਛ ਬਿਸ਼ਨੋਈ ਗੈਂਗ ਵੱਲੋਂ ਧਮਕੀਆਂ ਮਿਲਣ ਦੀਆਂ ਖ਼ਬਰਾਂ ਵੀ ਆਈਆਂ ਸੀ, ਤੇ ਕੁਛ ਪਲੇਅਰਾਂ ਨੂੰ ਜਾਂ ਨੈਸ਼ਨਲ ਟੀਮ ਦੇ ਇੱਕ ਪਲੇਅਰ ਨੂੰ ਆਈਆਂ ਸੀ, ਪਰ ਪੂਰੀ ਕਹਾਣੀ ਜਿਹੜੀ ਆ ਜੇ ਪੁਲਿਸ ਜਾਂ ਕੋਈ ਹੋਰ ਦੱਸ ਨਹੀਂ ਰਿਹਾ ਕਿ ਅਸਲ ਵਿੱਚ ਕੀ ਚੱਲ ਰਿਹਾ, ਕੀ ਹੋ ਰਿਹਾ। ਤੇ ਸਵਾਲ ਫੀਫਾ ਵਰਲਡ ਕੱਪ ਦੇ ਮੁਤਲਕ ਨੋਟ ਕਰ ਲਓ ਜੀ, ਤੇ ਜਵਾਬ ਸਾਨੂੰ ਛੇਤੀ ਤੋਂ ਛੇਤੀ ਦਿਓ। 1950 ਦੇ ਵਿੱਚ ਬ੍ਰਾਜ਼ੀਲ ਦੇ ਵਿੱਚ ਵਰਲਡ ਕੱਪ ਹੁੰਦਾ ਹੈ, ਤੇ ਉਸ ਦੇ ਵਿੱਚ ਇੰਡੀਆ ਦੀ ਟੀਮ ਵੀ ਕੁਆਲੀਫਾਈ ਕਰਦੀ ਹੈ। ਉਹ ਇੰਡੀਆ ਦੀ ਟੀਮ ਪਰ ਖੇਡਣ ਨਹੀਂ ਗਈ। ਕਿਉਂ ਨਹੀਂ ਗਈ, ਇਸ ਦਾ ਕਾਰਨ ਕੀ, ਇਸ ਲਈ ਸਾਨੂੰ ਤੁਸੀਂ ਕਾਲ ਕਰਕੇ ਦੱਸੋ ਜਾਂ ਮੈਸੇਜ ਭੇਜ ਦਿਓ ਕਿ 1950 ਦੇ ਫੀਫਾ ਵਰਲਡ ਕੱਪ ਲਈ ਇੰਡੀਆ ਵਾਲਿਆਂ ਨੇ ਕੁਆਲੀਫਾਈ ਕੀਤਾ ਸੀ 1950 ਦੇ ਵਿੱਚ, ਪਰ ਖੇਡਣ ਨਹੀਂ ਗਏ, ਕੀ ਕਾਰਨ ਬਣਿਆ। 403-902-1323 403-902-1323 403-902-1323 ਇਹ ਸਾਡਾ ਅੱਜ ਦਾ ਸਵਾਲ, ਤੇ ਇਸ ਸਵਾਲ ਦਾ ਜਵਾਬ ਸਾਨੂੰ ਕਾਲ ਕਰਕੇ ਦੇ ਦਿਓ ਜਾਂ ਮੈਸੇਜ ਭੇਜ ਕੇ ਦੇ ਦਿਓ, ਤੇ $10 ਦੇ ਤੁਹਾਨੂੰ ਗਿਫਟ ਕਾਰਡ ਜਿਹੜੇ ਨੇ ਜੀ ਉਹ ਮਦਰ ਇੰਡੀਆ ਰੈਸਟੋਰੈਂਟ ਵੱਲੋਂ ਦਿੱਤੇ ਜਾਣਗੇ। ਖੈਰ, ਫੀਫਾ ਵੱਲੋਂ ਇੱਕ ਜਿਹੜਾ ਵਰਲਡ ਕੱਪ ਸ਼ੁਰੂ ਹੋਣ ਜਾ ਰਿਹਾ ਉਹਦੇ ਲਈ ਕੋਈ ਨਵੀਂ ਨਵੀਂ ਚੀਜ਼ਾਂ ਵੀ ਸਾਹਮਣੇ ਆ ਰਹੀਆਂ ਨੇ। ਸੋ ਫੀਫਾ ਵਾਲੇ ਕਹਿੰਦੇ ਨੇ ਕਿ ਫੈਨਸ ਜਿਹੜੇ ਨੇ ਮੈਚ ਸਟੇਡੀਅਮ ਵਿੱਚ ਦੇਖਣ ਜਾਣਗੇ ਉਹ ਆਪਣੀਆਂ ਪਾਣੀ ਦੀਆਂ ਬੋਤਲਾਂ ਨਹੀਂ ਲਿਆ ਸਕਣਗੇ, ਇਹ ਫੀਫਾ ਦਾ ਕਹਿਣਾ। ਸਾਡੇ ਕੋਲ ਕਾਲਰ ਨੇ ਜੀ, ਸੁਰਸਿੰਘਮ ਰੇਡੀਓ। ਸਤਿ ਸ੍ਰੀ ਅਕਾਲ ਜੀ।
1: ਇਹ ਗਏ ਬਾਈ ਤਾਂ ਨਹੀਂ ਸੀ, ਇੱਕ ਤਾਂ ਫੰਡ ਨਹੀਂ ਪੂਰਾ ਹੋਇਆ ਸੀ ਬ੍ਰਾਜ਼ੀਲ ਜਾਣ ਨੂੰ, ਇੱਕ ਟੀਮ ਸਿਲੈਕਸ਼ਨ ਦਾ ਵੀ ਥੋੜਾ ਜਿਹਾ ਰੌਲਾ ਪਿਆ ਸੀਗਾ ਇਹਨਾਂ ਦਾ। ਤੇ ਇੱਕ ਕਹਿੰਦੇ ਸੀ ਪ੍ਰਾਈਵੇਟਾਈਜ਼ਿੰਗ ਕਰਨਾ ਉਹਨੂੰ ਉਧਰੋਂ ਓਲੰਪਿਕ ਆਉਣੇ ਸੀ ਨਾ 1952 ਚ ਓਲੰਪਿਕ ਗੇਮ ਉਹ ਪ੍ਰਾਈਵੇਟਾਈਜ਼ ਕਰਦੇ ਸੀ ਉਹ ਵਰਲਡ ਕੱਪ ਉੱਪਰ ਕਹਿੰਦੇ ਉਹ ਮਾਇਨਰ ਰੱਖਦਾ ਸਾਨੂੰ ਜਾ ਦੇ ਤਾਂ ਨੀ ਮੇਰੇ ਖਿਆਲ ਗਏ ਸੀਗੇ
0: ਠੀਕ ਹੈ ਜੀ ਫੋਨ ਦੇ ਚਾਰ ਡਿਜਿਟ ਬੋਲਦੇ ਹੋ ਨਾਮ ਬੋਲਦੇ ਹੋ ਜੀ 4 2 3 4 7 9 2 13 19 50 रूल क्या गया के अपने जेडिया पानी दिया बोतल हुंदिया ने अपनिया जिन्हां नूं दुबारा रीफिल किया जा सकता ओ नहीं लिया जा सकनगियां ਤੇ ਰੂਲਸ ਦੇ ਵਿੱਚ ਕਿਹਾ ਗਿਆ ਕਿ ਆਪਣੀ ਟਰਾਂਸਪੇਰੈਂਟ ਰੀਯੂਜ਼ੇਬਲ ਬੋਤਲ ਜਿਹੜੀ ਆ 1 ਲੀਟਰ ਤੱਕ ਉਹ ਪਹਿਲਾਂ ਲਿਆਉਣ ਦੀ ਇਜਾਜ਼ਤ ਸੀ ਪਰ ਲੇਟੈਸਟ ਡਾਕੂਮੈਂਟ ਜਿਹੜੀ ਹੈ ਡਾਕੂਮੈਂਟ ਦੇ ਵਿੱਚ ਇਹ ਕਿਹਾ ਗਿਆ ਕਿ ਕੋਈ ਡਾਊਟ ਨੂੰ ਅਵਾਇਡ ਕਰਨ ਲਈ ਰੀਯੂਜ਼ੇਬਲ ਵਾਟਰ ਬੋਤਲ ਜਿਹੜੀ ਹੈ ਉਸ ਨੂੰ ਸਟੇਡੀਅਮ ਦੇ ਵਿੱਚ ਪਾਣੀ ਲਈ ਨਹੀਂ ਲਿਆ ਕੇ ਦਿੱਤਾ ਜਾਵੇਗਾ ਟੋਰਾਂਟੋ ਦੇ ਵਿੱਚ ਜਿੱਥੇ BMO ਸੈਂਟਰ ਦੇ ਵਿੱਚ ਐਮਪਟੀ ਨਾਨ ਗਲਾਸ ਵਾਟਰ ਬੋਟਲ ਜਿਹੜੀਆਂ ਅੰਦਰ ਜਾਂਦੀਆਂ ਨੇ ਉੱਥੇ ਫੀਫਾ ਵਾਲਿਆਂ ਨੇ ਕਿਹਾ ਕਿ ਇਹ ਫੀਫਾ ਦੀ ਪਾਲਿਸੀ ਜਿਹੜੀ ਹੈ ਉਹ ਲਾਗੂ ਕੀਤੀ ਜਾਵੇ ਸੁਰਸਿੰਘਮ ਰੇਡੀਓ ਹੈਲੋ ਜੀ ਸੁਰਸਿੰਘਮ ਰੇਡੀਓ ਸਤਿ ਸ੍ਰੀ ਅਕਾਲ ਜੀ ਜੀ ਜੀ ਬੋਲੋ ਜੀ ਮਨਜੀਤ ਜੀ
2: ਹਾਂਜੀ ਆਪਣੇ ਕੁਸਚਨ ਪੁੱਛਿਆ ਤੁਸੀਂ ਇਹ ਕੰਪਨੀ ਦੀ ਐਡਿੰਗ ਹੈਗੀ ਆ ਤੇ ਅੱਜ ਭਾਈ ਸਾਹਿਬ ਨੇ ਪਹਿਲਾਂ ਕਿਹਾ ਸੀ ਬਈ ਆਪਣੇ ਫੰਡ ਫੁੰਡ ਦਾ ਚੱਕਰ ਤਾਂ ਸੀਗਾ ਹੀ ਨਾਲ ਤੇ ਪਰ ਮੇਨ ਤਾਂ ਵਿੱਚ ਸੀਗਾ ਰੌਲਾ ਜਿਹਾ ਵੀ ਇਹ ਨੰਗੇ ਪੈਰੀ ਖੇਡਦੇ ਸੀ ਪਲੇਅਰ ਆਪਣੇ ਤੇ ਕਹਿੰਦੇ ਸੀ ਵੀ ਉਹਨਾਂ ਨੇ ਸਾਨੂੰ ਬੈਨ ਹੀ ਕਰਤਾ ਵੀ ਨੰਗੇ ਪੈਰੀ ਖੇਡਦੇ ਸੀ
0: ਤੁਸੀਂ ਕੀ ਜਵਾਬ ਦਿੰਦੇ ਹੋ ਤੁਹਾਡਾ ਇੱਕ ਜਵਾਬ ਕੀ ਹੈ ਜੀ ਸੁਰਸਿੰਘਮ ਰੇਡੀਓ ਹੈਲੋ ਜੀ ਕਾਲ ਰੱਖਿਆ ਨੀ ਸਾਡੇ ਲਿਸਨਰ ਦੁਬਾਰਾ ਕਰ ਲੈਣ ਸੋ ਪਾਣੀ ਦੀਆਂ ਬੋਤਲਾਂ ਦਾ ਰੌਲਾ ਪੈ ਗਿਆ ਤੇ ਉਹ ਕਹਿ ਰਹੇ ਨੇ ਕਿ ਇਹ ਬੇਸਿਕ ਹੈਲਥ ਐਂਡ ਸੇਫਟੀ ਇਸ਼ੂ ਹੈ ਸੋ ਤੇ ਇਹ ਜ਼ਰੂਰੀ ਨੇ ਇਹ ਪਾਣੀ ਦੀਆਂ ਬੋਤਲਾਂ ਰੇਡੀਓ ਸੁਰਸਿੰਘਮ ਹੈਲੋ
3: ਹਾਂਜੀ ਕੁਲਦੀਪ ਜੀ ਸਤਿ ਸ੍ਰੀ
0: ਅਕਾਲ ਸਤਿ ਸ੍ਰੀ ਅਕਾਲ ਜੀ
3: ਹਾਂਜੀ ਆਪਣੇ ਸਵਾਲ ਤੁਹਾਡਾ ਸੀ ਜਿਹੜਾ ਉਹਨਾਂ ਦੀ ਇੰਡੀਆ ਦੀ ਜਿਹੜੀ ਟੀਮ ਸੀ ਉਹਨਾਂ ਦੀ ਪੂਰੀ ਟੀਮ ਤਿਆਰ ਨੀ ਸੀਗੀ ਜਿਹਨੇ ਖੇਡਣਾ ਸੀ ਤੇ ਬਈ ਉਹਨਾਂ ਕੋਲ ਟਾਈਮ ਹੈ ਨੀ ਸੀ ਤਿਆਰ ਕਰਨ ਦਾ ਤੇ ਇਸ ਕਰਕੇ ਫਿਰ ਉਹ ਖੇਡਣ ਗਏ ਨੀ ਸੀਗੇ
0: ਠੀਕ ਹੈ ਜੀ ਨੋਟ ਠੀਕ ਹੈ ਜੀ
3: ਜਿੰਨਾ ਕੁ ਮੈਨੂੰ ਪਤਾ ਮੈਂ ਤਾਂ ਇੰਨਾ ਕਹਿੰਦੀ ਬਈ ਉਹਨਾਂ ਨੇ ਐਗਰੀ ਕਰ ਲਿਆ ਸੀ ਮੁੜ ਕੇ ਟੀਮ ਉਹਨਾਂ ਦੀ ਤਿਆਰ ਨੀ ਸੀ ਹੋਈ ਤੇ ਫਿਰ ਕਰਨ ਟੀਮ ਤਿਆਰ ਕਰਨ ਲਈ ਟਾਈਮ ਵੀ ਨੀ ਸੀਗਾ ਆਪਾਂ ਤਾਂ ਅੱਜ ਮੌਸਮ ਵੀ ਵਧੀਆ ਉਦਾਂ ਤਾਂ ਬਾਹਰ ਬਹੁਤ ਸੋਹਣਾ ਆ ਤੇ ਮੈਂ ਕਿਹਾ ਆਪਾਂ ਵੀ ਗੱਲ ਤਾਂ ਕਰਨੀ ਆ ਕੋਈ
0: ਨਹੀਂ ਧੁੱਪ ਨਿਕਲੀ ਆ ਕਿ ਬਾਰਿਸ਼ ਹੋ ਰਹੀ ਜੀ ਇਹ ਦੱਸੋ
3: ਹਾਂਜੀ ਨਾ ਧੁੱਪ ਆ ਨਾ ਬਾਰਿਸ਼ ਆ ਉਦਾਂ ਹੀ ਝੜ ਗਿਆ ਹੈਗਾ ਤਾਂ ਹੈਗੀ ਠੰਡ ਆ ਬਾਹਰ
0: ਚਲੋ ਵੈਸੇ ਮੈਂ ਤੁਹਾਨੂੰ ਦੱਸ ਦਵਾਂ ਜੀ ਸਾਡੇ ਸਟੂਡੀਓ ਲੱਗੇ ਬਾਰਿਸ਼ ਹੋ ਰਹੀ ਹੈ
3: ਓ ਅੱਛਾ ਜੀ ਅਸੀਂ ਤੋਂ ਮੇਰਾ ਖਿਆਲ ਆ ਕੋਈ ਤੁਹਾਡੇ ਸਟੂਡੀਓ ਤੋਂ 40 ਕਿਲੋਮੀਟਰ ਦੂਰ ਆ
0: ਚਲੋ ਵਧੀਆ ਜੀ ਕੋਈ ਗੱਲ ਨੀ
3: ਹਾਂਜੀ ਇੱਥੇ ਬਾਰਿਸ਼ ਨੀ ਹੋ ਰਹੀ ਉਦਾਂ ਝੜ ਗਿਆ ਹੈਗਾ
0: ਠੀਕ ਹੈ ਜੀ
3: ਪਰ ਅਸੀਂ ਤੁਹਾਨੂੰ ਤਾਂ ਖਬਰਾਂ ਸੁਣਦੇ ਆ ਤੁਹਾਡੀਆਂ
0: ਠੀਕ ਹੈ ਠੀਕ ਹੈ
3: ਹਾਂਜੀ ਥੈਂਕ ਯੂ ਜੀ
0: ਕਾਲ ਕਰ ਸਕਦੇ ਹੋ ਜੀ 403-902-1323 403-902-1323 ਔਰ ਇਹਦੇ ਵਿੱਚ ਜੋ ਸਵਾਲ ਇਹ ਹੈ ਜੀ ਕਿ 1950 ਦੇ ਵਿੱਚ ਜਿਹੜਾ ਇੰਡੀਆ ਨੇ ਕੁਆਲੀਫਾਈ ਕੀਤਾ ਫੀਫਾ ਵਰਲਡ ਕੱਪ ਲਈ ਪਰ ਖੇਡੇ ਨੇ ਕੀ ਕਾਰਨ ਸਾਡਾ ਨੰਬਰ ਨੋਟ ਕਰ ਲਓ 403-902-1323 403-902-1323 ਇਸ ਨੰਬਰ ਤੇ ਮੈਸੇਜ ਭੇਜ ਦਿਓ ਜਾਂ ਜੋ ਤੁਸੀਂ ਕਾਲ ਕਰਕੇ ਜਵਾਬ ਦੇ ਦਿਓ ਉਹ ਵੀ ਠੀਕ ਹੈ ਸਾਡਾ ਨੰਬਰ 403-902-1323 ਅਗਰ ਤੁਸੀਂ ਲਿਖ ਕੇ ਮੈਸੇਜ ਭੇਜ ਦਿਓ ਤੇ ਤੁਸੀਂ ਇੰਨਾ ਖਿਆਲ ਰੱਖਣਾ ਜੀ ਕਿ ਤੁਸੀਂ ਸਾਨੂੰ ਆਪਣਾ ਨਾਮ ਜ਼ਰੂਰ ਦੱਸਣਾ ਤੇ 4 ਡਿਜਿਟ ਜਿਹੜੇ ਨੇ ਫੋਨ ਦੇ ਤੇ ਸਵਾਲ ਦਾ ਜਵਾਬ ਤੇ ਓਬਵੀਅਸਲੀ ਦੇਣਾ ਹੀ ਹੈ ਆਏ ਹੋਏ ਨੇ ਜੀ ਕੁਛ ਮੈਸੇਜ। ਅਮਰੀਕ ਹੁਰੀ ਕਹਿੰਦੇ ਨੇ ਨੰਗੇ ਪੈਰ ਖੇਡਣ ਦੀ ਇਜਾਜ਼ਤ ਨਹੀਂ ਮਿਲੀ, ਫੋਨ ਡਿਜਿਟ 17-12 ਸਾਡੇ ਕੋਲ ਕਾਲਰ ਨੇ ਜੀ। ਸੁਰ ਸਿੰਘ ਰੇਡੀਓ,
4: ਹੈਲੋ ਜੀ,
0: ਜੀ ਨਾਮ ਦੱਸੋ। ਸਤਿ ਸ੍ਰੀ ਅਕਾਲ ਜੀ,
4: ਮੇਰਾ ਨਾਮ ਸੰਦੀਪ ਸਹਿਗਲ ਹੈ ਜੀ।
0: ਹਾਂ ਜੀ,
4: ਉਹ ਤੁਹਾਡੇ ਸਵਾਲ ਜਿਹੜਾ ਸੀਗਾ ਫੀਫਾ ਵਾਲਾ 1950 ਵਾਲਾ, ਉਹਦਾ ਬੇਸਿਕਲੀ ਜਵਾਬ ਏਦਾਂ ਬਣਦਾ ਕਿ ਜਿਹੜੇ ਇੰਡੀਆ ਕੁਆਲੀਫਾਈ ਨਹੀਂ ਸੀ ਬੇਸਿਕਲੀ ਕੀਤਾ, ਉਸ ਤੋਂ ਬਾਅਦ ਫਿਰ ਕੀ ਹੋਇਆ, ਬਰਮਾ ਫਿਲੀਪੀਨ ਵਗੈਰਾ ਨੇ ਵਿਦਡਰਾਅ ਕਰ ਲਿਆ, ਤਿੰਨ ਕੰਟਰੀ ਸੀਗੇ ਤੇ ਉਹਨਾਂ ਦੇ ਵਿਦਡਰਾਅ ਹੋਣ ਤੋਂ ਬਾਅਦ ਕੀ ਹੋਇਆ ਕਿ ਇੰਡੀਆ ਕੁਆਲੀਫਾਈ ਕਰ ਗਿਆ ਆਟੋਮੈਟਿਕਲੀ, ਬਟ ਇਹਨਾਂ ਦੀ ਤਿਆਰੀ ਹੋਣੀ ਸੀ ਜਮਾ ਹੀ, ਤੇ ਫਿਰ ਉਹ ਤਿਆਰੀ ਨੀ ਹੋਈ, ਫਿਰ ਟੀਮ ਸਿਲੈਕਸ਼ਨ ਵਗੈਰਾ ਚ ਵੀ ਥੋੜਾ ਜਿਹਾ ਡਿਸਪਿਊਟ ਇਹਨਾਂ ਦਾ, ਟੈਕਸ ਵਾਏ ਉਹਨਾਂ ਨੇ ਫਿਰ ਪਾਰਟੀਸਪੇਟ ਕਰਨ ਤੋਂ ਮਨਾ ਕਰਤਾ।
0: ਠੀਕ ਹੈ ਜੀ, ਨਾਮ ਤੁਸੀਂ ਦੱਸ ਦਿਓ, ਫੋਨ ਦੇ ਚਾਰ ਡਿਜਿਟ ਬੋਲੋ ਜੀ।
4: 5187 ਜੀ।
0: 5187, ਬਹੁਤ ਧੰਨਵਾਦ।
4: ਥੈਂਕ ਯੂ ਜੀ।
0: ਹਾਂ, ਸਾਨੂੰ ਜਵਾਬ ਇੱਕ ਹੋਰ ਆਇਆ ਜੀ, ਅਰਚਨ ਹੋਰਾਂ ਨੇ ਜਵਾਬ ਦਿੱਤਾ ਕਿ ਹਾਈ ਟਰੈਵਲ ਰੀਜ਼ਨ, ਹਾਈ ਟਰੈਵਲ ਕੋਸਟ, ਫੋਨ ਤੇ ਚਾਰ ਡਿਜਿਟ 4012 4012। ਸੋ ਅਸੀਂ ਖਬਰਾਂ ਜਿਹੜੀਆਂ ਨੇ ਉਹ ਜਾਰੀ ਰੱਖਦੇ ਹਾਂ ਕਿਉਂਕਿ ਸਮਾਂ ਸਾਡੇ ਕੋਲ ਜ਼ਿਆਦਾ ਨਹੀਂ ਹੈ। ਅਲਬਰਟਾ ਦੀਆਂ ਯੂਨੀਵਰਸਿਟੀਆਂ ਵਰਲਡ ਦੀਆਂ ਜਿਹੜੀਆਂ ਬੈਸਟ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਦੀ ਰੈਂਕਿੰਗ ਥੋੜ੍ਹੀ ਜਿਹੀ ਘਟੀ ਹੈ, ਲੇਕਿਨ ਇਹ ਇਕੱਲੇ ਅਲਬਰਟਾ ਦੀਆਂ ਨਹੀਂ, ਪੂਰੇ ਕੈਨੇਡਾ ਦੀਆਂ ਯੂਨੀਵਰਸਿਟੀਆਂ ਦੀ ਰੈਂਕਿੰਗ ਥੋੜ੍ਹੀ ਲੋ ਗਈ ਹੈ। ਸੈਂਟਰ ਫਾਰ ਵਰਲਡ ਯੂਨੀਵਰਸਿਟੀ ਰੈਂਕਿੰਗ, ਉਹਨਾਂ ਨੇ 21,000 ਇੰਸਟੀਟਿਊਸ਼ਨ ਜਿਹੜੇ ਨੇ ਉਹਨਾਂ ਨੂੰ 4 ਕ੍ਰਾਈਟੇਰੀਆ ਤੇ ਉਹਨਾਂ ਦੀ ਰੈਂਕਿੰਗ ਕੀਤੀ ਹੈ। ਟੀਚਿੰਗ ਕੁਆਲਿਟੀ, ਗ੍ਰੈਜੂਏਟ ਇੰਪਲਾਇਬਿਲਿਟੀ, ਫੈਕਲਟੀ ਪ੍ਰੈਸਟੀਜ ਤੇ ਰਿਸਰਚ। ਐਂਡ ਕੈਨੇਡਾ ਦੇ ਵਿੱਚ ਯੂਨੀਵਰਸਿਟੀ ਆਫ ਟੋਰਾਂਟੋ ਜਿਹੜੀ ਹੈ 23ਵੇਂ ਨੰਬਰ ਤੇ ਜੋ ਕਿ ਆਈ ਹੈ, ਤੇ ਬਾਕੀ ਕੁਛ ਥਲੇਖੇ ਸੀ ਗਈਆਂ। ਅਲਬਰਟਾ ਦੇ ਵਿੱਚ ਯੂਨੀਵਰਸਿਟੀ ਆਫ ਅਲਬਰਟਾ ਐਡਮਿੰਟਨ ਜਿਹੜੀ ਹੈ ਜੀ, ਉਹ 82ਵੀਂ ਪੋਜੀਸ਼ਨ ਤੇ ਗਲੋਬਲ ਰੈਂਕਿੰਗ ਦੇ ਵਿੱਚ ਹੈ, ਪਿਛਲੀ ਵਾਰੀ 81ਵੀਂ ਸੀ। ਯੂਨੀਵਰਸਿਟੀ ਆਫ ਕੈਲਗਰੀ ਜਿਹੜੇ ਨੇ 203 ਨੰਬਰ ਤੇ ਗਈ ਹੈ ਯੂਨੀਵਰਸਿਟੀ, ਉਸ ਤੋਂ ਪਹਿਲਾਂ 202 ਤੇ ਸੀ। ਯੂਨੀਵਰਸਿਟੀ ਆਫ ਲੈਥਬ੍ਰਿਜ ਜਿਹੜੀ ਕਿ 1749 ਰੈਂਕ ਸੀ 2025 ਵਿੱਚ, ਇਸ ਵੇਲੇ 1782 ਤੇ। ਯੂਨੀਵਰਸਿਟੀ ਆਫ ਟੋਰਾਂਟੋ, ਮੋਂਟਰੀਅਲ ਦੀ ਮੈਗਲ ਯੂਨੀਵਰਸਿਟੀ 28ਵੇਂ ਤੇ ਆ, ਮੈਗਲ ਯੂਨੀਵਰਸਿਟੀ ਜਿਹੜੀ 28ਵੇਂ ਤੇ, ਯੂਨੀਵਰਸਿਟੀ ਆਫ ਟੋਰਾਂਟੋ ਜਿਹੜੀ ਜਿਵੇਂ ਪਹਿਲਾਂ ਦੱਸਿਆ ਕਿ ਉਹ 23ਵੇਂ ਤੇ 23rd ਤੇ ਆ, ਮੈਗਲ ਯੂਨੀਵਰਸਿਟੀ 28ਵੇਂ ਤੇ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ 49th ਤੇ ਆ। ਤੋ 38 ਕੈਨੇਡੀਅਨ ਯੂਨੀਵਰਸਿਟੀਆਂ ਜਿਹੜੀਆਂ ਨੇ ਦੁਨੀਆਂ ਦੀਆਂ ਜਿਹੜੀਆਂ 2026 ਦੀ ਰੈਂਕਿੰਗ ਦੇ ਵਿੱਚ ਉਹਨਾਂ ਨੂੰ ਇਨਕਲੂਡ ਕੀਤਾ ਗਿਆ। ਹਾਰਵਰਡ ਯੂਨੀਵਰਸਿਟੀ ਜਿਹੜੀ ਹੈ ਉਹ ਸਭ ਤੋਂ ਟੋਪ ਤੇ ਗਈ ਹੈ, ਤੇ ਸਟੈਨਫਰਡ, ਕੈਮਬ੍ਰਿਜ ਤੇ ਆਕਸਫੋਰਡ ਜਿਹੜੇ ਨੇ ਇਹ ਉੱਪਰਲੇ 4-5 ਦੇ ਵਿੱਚ ਆਉਂਦੇ ਨੇ। ਔਰ ਨੰਬਰ 2 ਤੇ ਮੈਸਾਚੂਸੈਟਸ ਇੰਸਟੀਚਿਊਟ ਆਫ ਟੈਕਨੋਲੋਜੀ, ਸਟੈਨਫਰਡ ਯੂਨੀਵਰਸਿਟੀ ਆਫ ਕੈਮਬ੍ਰਿਜ, ਯੂਨੀਵਰਸਿਟੀ ਆਫ ਆਕਸਫੋਰਡ, ਪ੍ਰਿੰਸਟਨ ਯੂਨੀਵਰਸਿਟੀ, ਯੂਨੀਵਰਸਿਟੀ ਆਫ ਪੈਨਸਿਲਵੇਨੀਆ, ਕੋਲੰਬੀਆ ਯੂਨੀਵਰਸਿਟੀ, ਯੇਲ ਯੂਨੀਵਰਸਿਟੀ, ਯੂਨੀਵਰਸਿਟੀ ਆਫ ਸ਼ਿਕਾਗੋ, ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨੋਲੋਜੀ, ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੇ, ਯੂਨੀਵਰਸਿਟੀ ਆਫ ਟੋਕਿਓ, ਇਹ ਹੈਗੇ ਨੇ ਜੀ। ਸੋ ਇਹ ਰੈਂਕਿੰਗ ਜਿਹੜੀ ਹੈ ਜੀ, ਮੈਂ ਕੋਸ਼ਿਸ਼ ਕਰਾਂਗਾ ਕਿ ਇਹਦੇ ਵਿੱਚ ਜਿਹੜਾ ਇੰਡੀਆ ਦੀ ਰੈਂਕਿੰਗ ਆ ਕਿਸੇ ਨਾ ਕਿਸੇ ਤਰੀਕੇ ਉਹ ਵੀ ਸਾਂਝੀ ਕੀਤੀ ਜਾਵੇ, ਲੇਕਿਨ ਮੈਂ ਜਿੰਨੀ ਕੁ ਸਰਚ ਕੀਤੀ, ਜਿੰਨਾ ਕੁ ਮੇਰੇ ਕੋਲ ਸਮਾਂ ਸੀਗਾ, ਉਸ ਹਿਸਾਬ ਨਾਲ ਇਹਦੇ ਵਿੱਚ ਜੋ ਮੈਨੂੰ ਨਜ਼ਰ ਆਇਆ, 437ਵਾਂ ਨੰਬਰ IIM ਅਹਿਮਦਾਬਾਦ ਦਾ, ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦਾ 437ਵਾਂ ਨੰਬਰ ਹੈ, ਤੇ ਇਸ ਤੋਂ ਬਾਅਦ 518ਵਾਂ ਨੰਬਰ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਦਾ ਹੈ ਜੀ, ਤੇ ਇਹ 518ਵੇਂ ਨੰਬਰ ਤੇ ਹੈ। ਉਸ ਤੋਂ ਬਾਅਦ ਇੰਡੀਅਨ IIT ਮਦਰਾਸ ਜੋ ਹੈ ਜੀ, ਉਸਦਾ 546ਵਾਂ ਨੰਬਰ ਦੱਸਿਆ ਗਿਆ, ਤੇ 568ਵਾਂ ਨੰਬਰ IIT ਬੰਬੇ ਦਾ ਹੈ, ਉਹ IIT ਦਾ, ਤੇ 586ਵਾਂ IIT ਦਿੱਲੀ ਦਾ ਹੈ। ਸੋ ਇਹ ਹੈਗੇ ਨੇ ਇਸ ਦੇ ਵਿੱਚ, ਤੇ ਨਾਲ ਦੀ ਨਾਲ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਜਿਹੜਾ ਹੈ ਉਹ 664ਵਾਂ ਨੰਬਰ ਹੈ, ਦਿੱਲੀ ਯੂਨੀਵਰਸਿਟੀ 669ਵਾਂ ਨੰਬਰ ਹੈ, IIT ਖੜਗਪੁਰ ਜਿਹੜਾ ਹੈ ਜੀ ਉਹਨਾਂ ਦਾ 698ਵਾਂ ਨੰਬਰ ਹੈ, ਔਰ ਅਕੈਡਮੀ ਆਫ ਸਾਇੰਸਿਸ ਐਂਡ ਇਨੋਵੇਟਿਵ ਰਿਸਰਚ ਇਹਨਾਂ ਦਾ 709ਵਾਂ ਨੰਬਰ ਹੈ, ਹੋਮੀ ਬਾਬਾ ਨੈਸ਼ਨਲ ਇੰਸਟੀਚਿਊਟ ਜਿਹੜਾ ਹੈ 759ਵਾਂ ਨੰਬਰ ਹੈ, IIT ਕਾਨਪੁਰ ਜਿਹੜਾ ਹੈ 810ਵਾਂ ਨੰਬਰ ਹੈ, IIT ਰੁੜਕੀ ਜਿਹੜਾ ਹੈ 837ਵਾਂ ਨੰਬਰ ਹੈ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜਿਹੜੀ ਹੈ ਜੀ ਇਸ ਦਾ ਦੁਨੀਆਂ ਵਿੱਚੋਂ 868ਵਾਂ ਰੈਂਕ ਹੈ। ਉਸ ਤੋਂ ਬਾਅਦ ਫਿਰ 875ਵਾਂ ਰੈਂਕ ਬਨਾਰਸ ਹਿੰਦੂ ਯੂਨੀਵਰਸਿਟੀ ਦਾ ਹੈ। ਏਮਸ ਦਿੱਲੀ ਜਿਹੜੀ ਹੈ ਜੀ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਇਹ 897ਵਾਂ ਨੰਬਰ ਹੈ। ਤੇ ਕੁਛ ਹੋਰ ਹੈਗੇ ਨੇ ਜੀ ਮੈਂ ਮਿਸ ਕਰ ਗਿਆ ਹੋਵਾਂ ਤੇ ਮੈਂ ਮਾਫੀ ਚਾਹੁੰਦਾ, ਪਰ ਜੋ ਰੈਂਕਿੰਗ ਹੈ ਵਰਲਡ ਵਾਈਡ ਉਸ ਦੇ ਵਿੱਚ ਇਹ ਯੂਨੀਵਰਸਿਟੀਆਂ ਜਿਹੜੀਆਂ ਨੇ ਜੀ ਮੋਟੇ ਤੌਰ ਤੇ ਹੈਗੀਆਂ ਨੇ। ਸੋ ਇਹ ਉਮੀਦ ਕਰਦਾ ਕਿ ਜਾਣਕਾਰੀ ਵਿੱਚ ਵਾਧਾ ਹੋਇਆ ਹੋਵੇਗਾ ਆਪ ਜੀ ਦਾ। ਪੰਜਾਬ ਦੀ ਅਸੀਂ ਗੱਲ ਕਰੀਏ ਤਾਂ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਤਕਨਾਲੋਜੀ ਜਿਹੜਾ ਹੈ 1245ਵੇਂ ਨੰਬਰ ਤੇ ਉਹ ਵੀ ਇਸ ਦੇ ਵਿੱਚ ਆਉਂਦਾ ਹੈ ਜੀ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਚੱਲਦੇ ਹਾਂ, 10 ਮਿੰਟ ਦਾ ਸਮਾਂ ਸਾਡੇ ਕੋਲ ਰਹਿ ਗਿਆ। ਕੁਛ ਖ਼ਬਰਾਂ। ਇੱਕ ਕੈਨੇਡੀਅਨ ਜੋ USA ਦੇ ਵਿੱਚ ਫਲੋਰੀਡਾ ਦੇ ਵਿੱਚ ਰਹਿੰਦਾ ਹੈ ਜੀ ਉਸ ਨੂੰ COVID-19 ਦੇ ਫਰਾਡ ਕੇਸ ਦੇ ਵਿੱਚ ਸਜ਼ਾ ਸੁਣਾਈ ਗਈ ਆ $8 ਮਿਲੀਅਨ ਦਾ ਉਸਨੇ ਕਹਿੰਦੇ ਕਿ ਫਰਾਡ ਕੀਤਾ। ਯੂਨਾਈਟਿਡ ਸਟੇਟਸ ਜੱਜ ਜਿਹੜੇ ਹੈਗੇ ਨੇ ਫੈਡਰਲ ਅਫੈਂਸਿਸ ਦੇ ਉਹਨਾਂ ਨੇ ਵੀਜ਼ਾ ਫਰਾਡ ਤੇ 8 ਮਿਲੀਅਨ COVID-19 ਦੀ ਏਡ ਦੇ ਲੈਣ ਵਾਲੇ ਇਸ ਵਿਅਕਤੀ ਨੂੰ ਸਜ਼ਾ ਸੁਣਾਈ ਗਈ ਹੈ। US ਅਟਾਰਨੀਜ਼ ਆਫਿਸ ਆਫ ਮਿਡਲ ਡਿਸਟ੍ਰਿਕਟ ਆਫ ਫਲੋਰੀਡਾ ਦੇ ਵਿੱਚ ਇਵਾਨ ਐਡਵਰਡ 64 ਸਾਲਾਂ, ਜੋਸ਼ੂਆ ਐਡਵਰਡ 30 ਸਾਲਾਂ ਦਾ ਤੇ ਇਹਨਾਂ ਨੂੰ ਚਾਰਜ ਕੀਤਾ ਗਿਆ ਸੀ ਬੈਂਕ ਫਰਾਡ ਕਰਨ ਲਈ ਤੇ ਵੀਜ਼ਾ ਫਰਾਡ ਤੇ 30 ਸਾਲ ਜੇਲ੍ਹ ਦੇ ਵਿੱਚ ਸਜ਼ਾ ਦੀ ਮੰਗ ਕੀਤੀ ਗਈ ਸੀ। ਲੇਕਿਨ ਹੁਣ ਇਹਨਾਂ ਨੂੰ ਦੋਸ਼ੀ ਪਾਇਆ ਗਿਆ ਹੈ। ਪਿਓ ਪੁੱਤ ਹੈਗੇ ਨੇ ਜੀ ਉਹ ਤੇ ਇਹਨਾਂ ਨੇ ਕਾਫੀ ਸਾਰੇ ਲੋਨ ਜਿਹੜੇ ਨੇ ਇਸ ਸਮੇਂ ਦੇ ਵਿੱਚ ਹਾਸਲ ਕੀਤੇ ਜੋ ਕਿ ਫਰਾਡ ਦੇ ਜ਼ਰੀਏ ਜਿਹੜੇ ਸੀ ਉਹ ਹਾਸਲ ਕੀਤੇ ਗਏ ਸੀ। ਵੈਨਕੂਵਰ ਪੁਲਿਸ ਡਿਪਾਰਟਮੈਂਟ ਦੇ ਰਿਟੇਲ ਕ੍ਰਾਈਮ ਟਾਸਕ ਫੋਰਸ ਨੇ ਇੱਕ ਇਨਵੈਸਟੀਗੇਸ਼ਨ ਦੇ ਵਿੱਚ ਪਾਇਆ ਕਿ ਇੱਕ ਵਿਆਹਤਾ ਜੋੜੇ ਨੇ 4 ਜੁਰਮ ਕੀਤੇ ਜਿਸ ਦੇ ਵਿੱਚ 4 ਜੁਰਮ ਉਹਨਾਂ ਨੇ ਜਿਹੜੇ ਨੇ ਗਿਲਟੀ ਪਲੀ ਕਰ ਲਿਆ। 12 ਅਫੈਂਸ ਹੈਗੇ ਨੇ ਅਗਸਤ 2025 ਤੋਂ ਲੈ ਕੇ ਫਰਵਰੀ 2026 ਦੇ ਵਿੱਚ, ਜਿਸ ਦੇ ਵਿੱਚ ਉਹ ਜਿਹੜੇ ਜਵੈਲਰੀ ਸਟੋਰਸ ਨੇ ਉੱਥੇ ਪ੍ਰੋਵਿੰਸ ਵਾਈਜ਼ ਜਿਹੜੇ ਸੀ ਕ੍ਰਾਈਮ ਉਹ ਕਰਕੇ ਇਹਨਾਂ ਕੋਲੋਂ ਜਿਹੜੇ ਸਮਾਨ ਖਿਸਕਾ ਲੈਂਦੇ ਸੀ ਤੇ ਇਹਨਾਂ ਨੂੰ ਚਾਰਜ ਕੀਤਾ ਗਿਆ ਤੇ ਹਿਰਾਸਤ ਵਿੱਚ ਹੈਗੇ ਨੇ ਤੇ ਚਿਲੇਬੈਕ ਦੇ ਵਿੱਚ ਗ੍ਰਿਫਤਾਰ ਹੋਏ ਸੀਗੇ ਜੀ। ਇਸ ਤੋਂ ਇਲਾਵਾ ਕੈਲਗਰੀ ਤੇ ਕੈਨਬੋਰ ਦੇ ਵਿੱਚ ਪੁਲਿਸ ਨੇ ਟ੍ਰੈਫਿਕਿੰਗ ਬਸਟ ਕੀਤਾ ਹੈ। 4,90,000 ਦੇ ਡਰੱਗ ਤੇ ਫਾਇਰ ਆਰਮ ਜਿਹੜੇ ਨੇ ਜ਼ਬਤ ਕੀਤੇ ਨੇ। ਕੋਕਰੇਨ RCMP ਇਹਨਾਂ ਨੇ ਹੋਲਸੇਲ ਲੈਵਲ ਦੀ ਡਰੱਗਸ ਦਾ ਇੱਕ ਪਰਦਾਫਾਸ਼ ਕੀਤਾ। 13 ਮਾਰਚ ਨੂੰ ਗੱਡੀ ਰੋਕੀ ਸੀ ਪੁਲਿਸ ਨੇ, ਉਸ ਵਿੱਚੋਂ ਫੈਂਟਨੈਲ ਬਰਾਮਦ ਹੋਈ। ਉਸ ਤੋਂ ਬਾਅਦ ਸਰਚ ਵਾਰੰਟ ਇਸ਼ੂ ਕੀਤਾ ਗਿਆ ਤੇ 1.5 ਕਿਲੋ ਫੈਂਟਨੈਲ, ਕੋਕੇਨ ਤੇ 2,000 ਗੋਲੀਆਂ ਕਾਉਂਟਰਫੇਟ ਸੈਨੈਕਸ ਦੀਆਂ ਮਿਲੀਆਂ ਤੇ ਸਿੰਥੈਟਿਕ ਓਪੀਓਡ ਹੈ ਉਹ। ਸੋ ਇਨਵੈਸਟੀਗੇਸ਼ਨ ਦੇ ਵਿੱਚ ਜਦੋਂ ਇਹਨਾਂ ਨੂੰ ਹੋਰ ਜਾਂਚ ਕੀਤੀ ਗਈ ਤੇ ਕੈਲਗਰੀ ਦੇ ਵਿੱਚ ਫਿਰ ਕੁਛ ਹੋਰ ਜਿਹੜੇ ਨੇ ਬੰਦੇ ਫੜੇ ਗਏ। ਇਸ ਵਿੱਚ 30 ਤੇ 31 ਸਾਲਾਂ ਦੇ 2 ਜਿਹੜੇ ਨੇ ਜੀ ਉਹਨਾਂ ਨੂੰ ਚਾਰਜ ਕੀਤਾ ਗਿਆ। ਔਰ ਇਸ ਤੋਂ ਇਲਾਵਾ 2 ਮਹੀਨੇ ਦੀ ਇਨਵੈਸਟੀਗੇਸ਼ਨ ਕੋਕਰੇਨ RCMP ਦੇ ਕ੍ਰਾਈਮ ਰਿਡਕਸ਼ਨ ਯੂਨਿਟ ਨੇ ਕੀਤੀ ਅਤੇ 500,000 ਦੀਆਂ ਡਰੱਗ ਜਿਹੜੀਆਂ $5,00,000 ਦੀਆਂ ਡਰੱਗ ਜਿਹੜੀਆਂ ਨੇ ਤਕਰੀਬਨ ਉਹਨਾਂ ਤੋਂ ਬਰਾਮਦ ਹੋਈਆਂ ਨੇ ਤੇ ਇਸ ਵਿੱਚ ਕੋਕੇਨ, ਫੈਂਟਨੈਲ ਤੇ ਹੋਰ ਚੀਜ਼ਾਂ ਦੀ ਤੇ ਪਿਲ ਗੋਲੀਆਂ ਦੀ ਫੜੇ ਜਾਣ ਦੀ ਖ਼ਬਰ ਹੈ। ਤੇ ਇਹ ਉਸੇ ਨਾਲ ਰਿਲੇਟਡ ਹੈ ਜਾਂ ਕਿੱਦਾਂ ਇਹਦੇ ਬਾਰੇ ਕਨਫਰਮ ਨਹੀਂ, ਪਰ ਲੱਗਦਾ ਹੈ ਕਿ ਉਹ ਹੀ ਖ਼ਬਰ ਜਿਹੜੀ ਹੈ ਇਹ ਉਹਦੇ ਨਾਲ ਹੀ ਜੁੜੀ ਹੋਈ ਹੈ ਤੇ ਸਾਰੇ ਪੁਲਿਸ ਡਿਪਾਰਟਮੈਂਟ ਜਿਹੜੇ ਨੇ ਉਹ ਇਸ ਨਾਲ ਜੁੜੇ ਹੋਏ ਸੀ ਜੋ ਇਸ ਜਾਂਚ ਦੇ ਵਿੱਚ। ਇੱਕ ਹੋਰ ਸਾਡੇ ਕੋਲ ਕਾਲਰ ਨੇ, ਉਹਨਾਂ ਦੀ ਗੱਲਬਾਤ ਸੁਣ ਲੈਂਦੇ ਜੀ। ਸੁਰਸੰਗਮ ਰੇਡੀਓ,
5: ਸਤਿ ਸ੍ਰੀ ਅਕਾਲ ਜੀ, ਮੈਂ ਭਗਵਾਨ ਸਿੰਘ ਬੋਲ ਰਿਹਾ ਜੀ।
0: ਜੀ
5: 9858 ਫੋਨ ਨੰਬਰ ਹੈ ਜੀ।
0: ਜੀ
5: ਹਾਂ, ਬੂਟਾਂ ਤੋਂ ਬਿਨਾਂ ਅਲਾਓ ਨਹੀਂ ਕੀਤਾ ਸੀਗਾ ਜੀ ਇਹਨੂੰ ਖੇਲਣ ਵਾਸਤੇ ਜੀ।
0: ਬੂਟਾਂ ਤੋਂ ਬਿਨਾਂ ਅਲਾਓ ਨਹੀਂ ਕੀਤਾ?
5: ਹਾਂਜੀ।
0: ਠੀਕ ਹੈ ਜੀ,
5: ਥੈਂਕ ਯੂ ਸਰ।
0: ਲਓ ਜੀ, ਅਸੀਂ ਸਵਾਲ ਦਾ ਜਿਹੜਾ ਜਵਾਬ ਹੈ ਜੀ ਉਹ ਅਸੀਂ ਸਾਂਝਾ ਕਰ ਲਈਏ। ਵੈਸੇ ਜਿਹੜੀ ਕੁਆਲੀਫਿਕੇਸ਼ਨ ਹੈ ਸਵਾਲ ਉਹਦੇ ਬਾਰੇ ਨਹੀਂ ਸੀ, ਸਵਾਲ ਸਾਰੇ ਸਰੋਤੇ ਨੇ ਵੈਸੇ ਐਕਸਪਲੇਨ ਕੀਤਾ ਸੀ। ਲੇਕਿਨ ਇੰਡੀਆ ਦੀ ਨੈਸ਼ਨਲ ਫੁੱਟਬਾਲ ਟੀਮ ਨੇ ਫੀਫਾ ਵਰਲਡ ਕੱਪ ਜੋ ਬ੍ਰਾਜ਼ੀਲ ਦੇ ਵਿੱਚ ਹੋਣਾ ਸੀ 1950 ਦੇ ਵਿੱਚ ਉਹਦੇ ਲਈ ਕੁਆਲੀਫਾਈ ਕੀਤਾ ਸੀ। ਇਹ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਫੀਫਾ ਦੇ ਸਖ਼ਤ ਰੂਲ ਸੀ ਕਿ ਪਲੇਅਰ ਜਿਹੜੇ ਨੇ ਇਕੁਇਪਮੈਂਟ ਉਹਨਾਂ ਦਾ ਸਪੈਸੀਫਿਕ ਹੋਣਾ ਚਾਹੀਦਾ, ਲੇਕਿਨ ਇਹ ਸਹੀ ਨਹੀਂ ਹੈ, ਕੰਪਲੀਟਲੀ ਨਹੀਂ ਹੈ, ਇਹਦੇ ਬਾਰੇ ਇਹ ਕਿਹਾ ਜਾਂਦਾ। ਲੇਕਿਨ ਇਹ ਜਿਹੜਾ ਸਕੁਆਡ ਹੈ ਉਸ ਵੇਲੇ ਖੇਡਦਾ ਸੀ, ਕਿਉਂਕਿ 1948 ਦੀਆਂ ਲੰਡਨ ਓਲੰਪਿਕ ਦੇ ਵਿੱਚ ਉਹ ਨੰਗੇ ਪੈਰੀ ਖੇਡ ਚੁੱਕੇ ਸੀ ਪਹਿਲਾਂ ਇੰਡੀਆ ਦੀ ਫੁੱਟਬਾਲ ਟੀਮ 1948 ਦੇ ਵਿੱਚ। ਤੋ ਇੱਥੇ 2 ਸਾਲ ਬਾਅਦ ਕੋਈ ਇਸ ਤਰ੍ਹਾਂ ਦਾ ਨਿਯਮ ਨਹੀਂ ਸੀ। ਲੇਕਿਨ ਇਕੱਲੇ ਇਹੋ ਨਹੀਂ, ਹੋਰ ਵੀ ਕਈ ਮੁਲਕ ਜਿਹੜੇ ਸੀ ਇਸ ਬ੍ਰਾਜ਼ੀਲ ਦੇ ਵਰਲਡ ਕੱਪ ਵਿੱਚ ਰਹਿ ਗਏ। ਸਾਊਥ ਅਮਰੀਕਾ ਦੇ ਵਿੱਚ ਹਿੱਸੇ ਦੇ ਵਿੱਚ ਜਿਹੜਾ ਵਰਲਡ ਕੱਪ ਹੋ ਰਿਹਾ ਸੀ, ਇੱਥੇ ਦੀਆਂ ਟਰੈਵਲ ਸਿਸਟਮ ਤੇ ਹੋਰ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਸਾਰੇ ਦੇਸ਼ਾਂ ਨਾਲ ਮੈਚ ਨਹੀਂ ਸੀ ਖਾਂਦੀਆਂ। ਬਾਈ ਸ਼ਿਪ ਉਹਨਾਂ ਨੂੰ ਜਿਹੜਾ ਟਰੈਵਲ ਕਰਨਾ ਪੈਂਦਾ ਸੀ। ਰੀਅਲ ਰੀਜ਼ਨ ਜਿਹੜੀ ਇਹੋ ਸੀ ਕਿ ਕੋਸਟ ਬਹੁਤ ਹੈ ਸਾਊਥ ਅਮਰੀਕਾ ਨੂੰ ਟਰੈਵਲ ਕਰਨ ਦੀ, ਤੇ ਪ੍ਰੈਪਰੇਸ਼ਨ ਦੀ ਘਾਟ ਹੈ, ਤਿਆਰੀ ਨਹੀਂ ਹੈ। ਤੇ ਇਹਦੇ ਨਾਲ ਉਹ ਕਹਿੰਦੇ ਸੀ ਕਿ ਇੰਡੀਆ ਦੀ ਜਿਹੜੀ ਫੁੱਟਬਾਲ ਐਸੋਸੀਏਸ਼ਨ ਹੈ ਉਹ ਏਸ਼ੀਅਨ ਗੇਮਸ ਜਿਹੜੀਆਂ ਉਦੋਂ ਹੋਣ ਵਾਲੀਆਂ ਸੀ ਉਹਨਾਂ ਨੂੰ ਜ਼ਿਆਦਾ ਵੈਲਿਊ ਕਰਦੀ ਸੀ ਕਿ ਉੱਧਰ ਧਿਆਨ ਦੇ ਲਓ, ਇੱਧਰ ਛੱਡੋ ਕੀ ਜਾਣਾ। ਸੋ ਇਹ ਸਾਡੇ ਅੱਜ ਦੇ ਸਵਾਲ ਨੇ ਜੀ। ਸੋ ਜਿਹੜੇ ਜਿਹਨਾਂ ਸਰੋਤਿਆਂ ਨੇ ਸਹੀ ਜਵਾਬ ਦਿੱਤਾ, ਰੁਪਿੰਦਰ ਢਿੱਲੋਂ ਹੋਰੀ, ਮਨਜੀਤ ਹੋਰੀ ਤੇ ਸੰਜੀਵ ਸਹਿਗਲ ਹੋਰੀ ਜੀ, ਤੇ ਨਾਲ ਜੀ ਅਰਚਨ, ਉਹਨਾਂ ਨੇ ਜਵਾਬ ਦਿੱਤਾ ਜਿਹੜਾ ਉਹ ਉਹਨਾਂ ਨੂੰ ਵੀ ਅਸੀਂ ਵਿੱਚੇ ਗਿਣ ਲੈਂਦੇ ਹਾਂ ਜੀ। ਸੋ ਇਹ ਸਾਡੇ ਅੱਜ ਦੇ ਬਿੰਨ ਨੇ, ਰੁਪਿੰਦਰ ਢਿੱਲੋਂ, ਮਨਜੀਤ, ਸੰਜੀਵ ਸਹਿਗਲ ਤੇ ਅਰਚਨ, ਇਹ ਸਾਡੇ ਕੋਲੋਂ ਆਪਣਾ ਨਾਮ ਪ੍ਰਾਪਤ ਕਰ ਲੈਣ ਜੀ। ਸੋ ਅੱਜ ਦੇ ਵਿਨਰ ਨੇ ਜੀ ਇਹ ਅੱਜ ਦਾ ਸਵਾਲ ਵੀ ਤੇ ਜਵਾਬ ਵੀ ਤੁਹਾਡੇ ਨਾਲ ਸ਼ੇਅਰ ਕਰ ਦਿੱਤਾ। ਆਮ ਤੌਰ ਤੇ ਲਾਲਚ ਕਿਸ ਹੱਦ ਤੱਕ ਬੰਦੇ ਨੂੰ ਲੈ ਜਾਂਦਾ? ਕਾਲਜ ਆਫ ਫਿਜ਼ੀਸ਼ੀਅਨਸ ਐਂਡ ਸਰਜਨਸ ਆਫ ਅਲਬਰਟਾ CPSA ਨੇ ਇੱਕ ਡਾਕਟਰ ਨੂੰ ਜਿਹੜਾ ਕਿ ਘੇਰਿਆ, ਕੈਲਗਰੀ ਦਾ ਡਾਕਟਰ ਹੈ, ਉਸ ਤੇ ਦੋਸ਼ ਹੈ ਕਿ ਉਹਦਾ ਕੰਡਕਟ ਜਿਹੜਾ ਹੈ ਅਨਪ੍ਰੋਫੈਸ਼ਨਲ ਹੈ। ਅਨਪ੍ਰੋਫੈਸ਼ਨਲ ਇਸ ਤਰ੍ਹਾਂ ਕਿ ਉਹ ਚਾਰਜ ਕਰਦਾ ਇੰਸ਼ੋਰੈਂਸ ਕੰਪਨੀਆਂ ਨੂੰ ਤੇ ਪ੍ਰਾਈਵੇਟਲੀ ਗਾਹਕਾਂ ਕੋਲੋਂ ਵੀ ਚਾਰਜ ਕਰਦਾ ਰਿਹਾ ਸੇਮ ਐਗਜ਼ਾਮ ਲਈ, ਸੇਮ ਕੰਮ ਲਈ। ਕਾਲਜ ਆਫ ਫਿਜ਼ੀਸ਼ੀਅਨਸ ਐਂਡ ਸਰਜਨਸ ਆਫ ਅਲਬਰਟਾ ਨੇ ਕਿਹਾ ਕਿ ਡਾਕਟਰ ਬਰੂਸ ਹਾਫਮੈਨ ਜਿਹੜਾ ਹੈ ਦੋ ਵਾਰੀ ਇਸ ਤਰ੍ਹਾਂ ਡਬਲ ਬਿਲਿੰਗ ਉਸਨੇ ਕੀਤੀ ਜੋ ਕਿ 2016 ਦੇ ਆਸਪਾਸ ਹੋਈ ਹੈ। ਇਹ ਉਹਨਾਂ ਨੇ ਦੱਸਿਆ ਕਿ ਮੈਡੀਕਲ ਚਾਰਟ ਜਿਹੜਾ ਵਾਇਆ ਕੋਰੀਅਰ ਜਿਹੜਾ ਸੀ ਉਹ ਦੇਣ ਦੇ ਤੇ ਕੋਈ $1,000 ਕੋਈ ਜਿਹੜਾ ਮਿਸਡ ਕੈਂਸਲਡ ਅਪੁਆਇੰਟਮੈਂਟ ਦੇ, ਇਸ ਤਰ੍ਹਾਂ ਦਾ ਕੋਈ ਅਨਰੀਜ਼ਨੇਬਲ ਵਗੈਰਾ ਹੋਰ ਚੀਜ਼ਾਂ ਜਿਹੜੀਆਂ ਸੀ। ਡਾਕਟਰ ਪੈਸੇ ਹਥਿਆਉਣ ਦਾ ਬੇਸਿਕਲੀ ਕੰਮ ਕਰਦਾ। ਸੋ ਪਹਿਲਾਂ ਵੀ ਉਸਨੂੰ ਸੈਂਕਸ਼ਨ ਕੀਤਾ ਗਿਆ ਇਸ ਡਾਕਟਰ ਨੂੰ ਤੇ ਫਿਰ ਦੁਬਾਰਾ ਹੁਣ ਕੀਤਾ ਗਿਆ ਜੀ। ਸੋ ਇਹ ਵੀ ਕੰਮ ਚੱਲਦਾ, ਡਾਕਟਰ ਨੂੰ ਬਹੁਤ ਉੱਚਾ ਰੁਤਬਾ ਦਿੱਤਾ ਜਾਂਦਾ ਤੇ ਕਈ ਟਰਮੀਨਲੀ ਇਲ ਪੇਸ਼ੈਂਟਸ ਹੈਗੇ ਨੇ ਉਹਨਾਂ ਨੂੰ ਦੋਹਰੀ ਬਿਲਿੰਗ ਵੀ ਉਸਨੇ ਕੀਤੀ ਹੈ। ਪ੍ਰਾਈਵੇਟ ਡਿਟੇਲਸ ਨੇ ਅਸੀਂ ਬਹੁਤੀਆਂ ਨਹੀਂ ਸ਼ੇਅਰ ਕਰਦੇ ਅਸੀਂ ਤੇ ਸਮਾਂ ਨਹੀਂ ਹੈ ਸਾਡੇ ਕੋਲ ਉਹਨਾਂ ਪ੍ਰੋਗਰਾਮ ਦੇ ਵਿੱਚ। ਸੋ ਇਹ ਤੁਸੀਂ ਅੰਦਾਜ਼ਾ ਲਾ ਲਓ ਕਿ ਇੱਕ ਭਲਾਈ ਦਾ ਕੰਮ ਜੋ ਰੱਬ ਦਾ ਇਹਨਾਂ ਨੂੰ ਇੱਕ ਦਿੱਤਾ ਜਾਂਦਾ ਹੈ ਦਰਜਾ, ਉਸਦੇ ਵਿੱਚ ਦੂਸਰੇ ਪਾਸੇ ਇਹ ਕੀ ਕੁਛ ਹੁੰਦਾ ਰਿਹਾ ਜੀ। ਇਸ ਤੋਂ ਬਾਅਦ ਕੁਛ ਹੋਰ ਖਬਰਾਂ ਹੈਗੀਆਂ ਨੇ ਸਾਡੇ ਕੋਲ ਕਿ ਕੈਲਗਰੀ ਦੇ ਵਿੱਚ 3 ਘੰਟਿਆਂ ਦੇ ਵਿੱਚ ਕੈਲਗਰੀ ਪੁਲਿਸ ਦੇ ਦੱਸਣ ਮੁਤਾਬਕ ਬੁੱਧਵਾਰ ਨੂੰ 3 ਐਕਸੀਡੈਂਟ ਹੋਏ, ਤਿੰਨਾਂ ਦੇ ਵਿੱਚ ਹੀ ਸ਼ਰਾਬ ਜਾਂ ਜਿਹੜਾ ਇੰਪੇਅਰ ਡਰਾਈਵਿੰਗ ਹੈ ਉਹ ਕਾਰਨ ਸੀ। ਪਹਿਲਾ ਹਾਦਸਾ ਜਿਹੜਾ ਸੀ ਸਾਊਥਬਾਉਂਡ ਡੀਅਰਫੁੱਟ ਟ੍ਰੇਲ ਤੇ ਹੋਇਆ, 24 ਸਟਰੀਟ ਤੇ ਬਾਲੋ ਟ੍ਰੇਲ ਦੇ ਲਾਗੇ 7 ਵਜੇ ਸ਼ਾਮ। 3 ਗੱਡੀਆਂ ਹੋਈਆਂ, ਇਹਨਾਂ ਵਿੱਚ 1 ਗੱਡੀ ਬਿਲਕੁਲ ਛੱਤ ਦੇ ਭਾਰ ਪੁੱਠੀ ਹੋ ਗਈ ਤੇ ਜਿਹੜਾ ਡਰਾਈਵਰ ਹੈ ਉਸਨੂੰ ਮਾੜੀ ਮੋਟੀਆਂ ਸੱਟਾਂ ਲਈ ਉਹਦਾ ਇਲਾਜ ਕੀਤਾ ਗਿਆ ਤੇ ਬਾਅਦ ਵਿੱਚ ਫੜ ਲਿਆ ਗਿਆ ਇੰਪੇਅਰ ਡਰਾਈਵਿੰਗ ਲਈ। ਦੂਸਰਾ ਹਾਦਸਾ ਜਿਹੜਾ ਸੀ ਰਾਤ 10 ਵਜੇ ਤੋਂ ਪਹਿਲਾਂ 88 Avenue ਤੇ 52 Street ਨਾਰਥ ਈਸਟ ਦੇ ਲਾਗੇ ਛਾਗੇ ਹੋਇਆ। 3 ਗੱਡੀਆਂ ਇਨਵੋਲਵ ਸੀ, ਇਹਨਾਂ ਵਿੱਚ ਵੀ 1 ਗੱਡੀ ਪੁੱਟੀ ਹੋਈ ਤੇ ਡਰਾਈਵਰ ਨੂੰ ਅਰੈਸਟ ਕੀਤਾ ਗਿਆ ਇੰਪੇਅਰ ਡਰਾਈਵਿੰਗ ਲਈ। ਤੀਸਰਾ ਹਾਦਸਾ 20 ਮਿੰਟ ਬਾਅਦ ਚ ਹੋਇਆ ਸੈਂਟਰ ਸਟਰੀਟ ਨਾਰਥ ਤੇ 56 Avenue ਨਾਰਥ ਈਸਟ। ਪੁਲਿਸ ਨੇ ਕਿਹਾ ਕਿ ਕਈ ਗੱਡੀਆਂ ਇਨਵੋਲਵ ਸੀ ਤੇ 1 ਡਰਾਈਵਰ ਫੜਿਆ ਗਿਆ ਤੇ ਜਿਸ ਤੇ ਸ਼ੱਕ ਹੈ ਕਿ ਉਹ ਇੰਪੇਅਰਡ ਸੀ ਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਅਪ੍ਰੈਲ 2026 ਤੱਕ, ਇਹਦੇ ਵਿੱਚ ਮਈ ਦੇ ਅੰਕੜੇ ਨਹੀਂ ਹੈਗੇ, ਪੁਲਿਸ ਕੈਲਗਰੀ ਪੁਲਿਸ ਦੇ ਦੱਸਣ ਮੁਤਾਬਕ 761 ਇਮੀਡੀਏਟ ਰੋਡ ਸਾਈਡ ਸੈਂਕਸ਼ਨ ਜਿਹੜੀਆਂ ਨੇ ਉਹ ਲਈਆਂ ਗਈਆਂ ਨੇ ਤੇ 32 ਕ੍ਰਿਮੀਨਲ ਕੋਡ ਜਿਹੜੀ ਕਨਵਿਕਸ਼ਨ ਨੇ ਇੰਪੇਅਰਡ ਡਰਾਈਵਿੰਗ ਦੀਆਂ ਉਹਨਾਂ ਦੀ ਰਿਪੋਰਟ ਜਿਹੜੀ ਆ ਕੈਲਗਰੀ ਪੁਲਿਸ ਨੇ ਦਿੱਤੀ ਹੈ ਜੀ ਕਿ ਇੰਨੇ ਸਮੇਂ ਦੇ ਵਿੱਚ ਇੰਨਾ ਕੁਛ ਹੋਇਆ। ਚਲੋ ਗੱਲ ਡਰਾਈਵਿੰਗ ਦੀ ਚੱਲੀਦੇ ਕਰਦੇ ਆ ਕਿ ਗੈਸ ਦੀਆਂ ਕੀਮਤਾਂ ਥੋੜੀ ਜਿਹੀ ਰਾਹਤ ਤੋਂ ਬਾਅਦ ਫਿਰ ਉੱਚੀਆਂ ਨੇ। ਵੀਰਵਾਰ ਸਵੇਰੇ ਤੱਕ ਬਹੁਤ ਸਾਰੇ ਸਟੇਸ਼ਨ ਜਿਹੜੇ ਸੀ ਕੈਲਗਰੀ ਦੇ ਵਿੱਚ $1.70 ਤੋਂ ਉੱਪਰ ਗੈਸ ਵੇਚ ਰਹੇ ਸੀ ਤਕਰੀਬਨ। ਸੋਮਵਾਰ ਨਾਲੋਂ ਇਹ 15-16-17 ਸੈਂਟ ਉੱਚੇ ਨੇ। ਔਰ ਇਸ ਵੇਲੇ ਕਰੂਡ ਆਇਲ ਇਨਵੈਂਟਰੀਜ਼ ਘੱਟ ਹੋਣ ਕਰਕੇ ਅਜਿਹਾ ਦੱਸਿਆ ਜਾ ਰਿਹਾ। ਅਨਸਰਟਨਟੀ ਮਿਡਲ ਈਸਟ ਦੇ ਵਿੱਚ ਹੈਗੀ ਹੈ ਤੇ ਆਇਲ ਸਪਲਾਈ ਜਿਹੜੀ ਹੈ ਉਹ ਇੰਨੀ ਖੁੱਲੀ ਹੋਈ ਨਹੀਂ ਹੈ, ਜਿਸ ਕਰਕੇ ਕਈ ਜਗ੍ਹਾ ਤੇ ਤੇਲ ਦੀਆਂ ਕੀਮਤਾਂ ਫਿਰ ਉੱਚੀਆਂ ਹੋ ਗਈਆਂ ਨੇ। ਖਾਸ ਤੌਰ ਤੇ ਬ੍ਰਿਟਿਸ਼ ਕੋਲੰਬੀਆ ਵਿੱਚ ਹਾਈਐਸਟ ਫਿਊਲ ਪ੍ਰਾਈਸਿਸ ਜਿਹੜੀਆਂ ਨੇ ਮੰਨੀਆਂ ਜਾਂਦੀਆਂ ਨੇ। ਅਲਬਰਟਾ ਤੇ ਸਸਕਾਚੂਨ ਜਿਹੜੇ ਨੇ ਇਹ ਘੱਟ ਮਹਿੰਗੇ ਜਿਹੜੇ ਨੇ ਮੰਨੇ ਜਾਂਦੇ ਨੇ। ਅੱਜ ਦੇ ਪ੍ਰੋਗਰਾਮ ਵਿੱਚ ਇੰਨਾ ਹੀ। ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਜੀ, ਸਤਿ ਸ੍ਰੀ ਅਕਾਲ।